ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਸ਼ੋਭਿਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਨਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ, ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾਂ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਨ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਬਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ

ਨਿਧਾਨ ਸਤਿਗੁਰ ਗੁਣੀ।

ਸਰਬ ਪੋਧਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਇੱਕ

ਹਰ ਮਾਰਗ ਸਾਧੀ ਦੱਸੇ। ਪਿਛਲੇ ਕੁਛ ਇੱਕ ਦਿਨਾਂ ਤੋਂ ਜੋ ਗੁਰੂ ਸਾਧੂ ਸਤਿਗੁਰੂ ਸਾਨੂੰ ਜੀਵਨ ਜੀਣ ਲਈ ਮਾਰਗ ਦੱਸਦੇ ਹਨ, ਉਸ ਦੀਆਂ ਕੁਛ ਇੱਕ ਵਿਚਾਰਾਂ ਆਪ ਜੀ ਦੇ ਨਾਲ ਰਲ ਕੇ ਸਾਂਝੀਆਂ ਕੀਤੀਆਂ ਹਨ। ਗੁਰੂ ਬਾਬਾ ਜੀ ਆਖਦੇ ਹਨ ਕਿ ਜੋ ਸਾਧੂ ਦੇ ਮਾਰਗ ਤੇ ਚੱਲਦਾ ਹੈ ਉਸ ਦੇ ਬੈਨੀਫਿਟਸ, ਤੇ ਜੋ ਮਾਰਗ ਤੇ ਨਹੀਂ ਚੱਲਦਾ ਉਸ ਦੀ ਹਾਲਤ ਪਹਿਲਾਂ ਉਹ ਬਾਣੀ ਚੋਂ ਸੁਣ ਲਈਏ। ਕਹਿੰਦੇ ਹਨ ਜੋ ਜੀਵ ਇਸਤਰੀ ਜੋ ਜ਼ਿੰਦਗੀ ਸਤਿਗੁਰ ਪੂਛ ਨਾ ਮਾਰਗ ਚਾਲੀ, ਸਤਿਗੁਰੂ ਨੂੰ ਪੁੱਛ ਕੇ ਕਿਸ ਮਾਰਗ ਤੇ ਚੱਲਣਾ ਠੀਕ ਹੈ ਕਿਸ ਮਾਰਗ ਤੇ ਚੱਲਣਾ ਠੀਕ ਨਹੀਂ ਹੈ, ਅਤੇ ਆਪਣੇ ਆਪ ਹੀ ਜਿੱਧਰ ਨੂੰ ਮਨ ਨੇ ਤੋਰਿਆ ਉਧਰ ਨੂੰ ਤੁਰ ਪਈ, ਜਿੱਧਰ ਨੂੰ ਖਿਆਲਾਂ ਨੇ ਪ੍ਰੇਰਿਆ ਉਸ ਪਾਸੇ ਨੂੰ ਹੀ ਚੱਲ ਪਏ। ਸਤਿਗੁਰੂ ਨੂੰ ਆਪਣੀ ਜ਼ਿੰਦਗੀ ਦਾ ਰਹਿਨੁਮਾ ਨਹੀਂ ਬਣਾਇਆ। ਕਹਿੰਦੇ ਨੇ ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਜ਼ਿੰਦਗੀ ਇੱਕ ਰਾਤ ਹੈ ਅਤੇ ਉਸ ਇਨਸਾਨ ਦੀ ਜ਼ਿੰਦਗੀ ਦੀ ਇਹ ਜੋ ਰਾਤ ਭਾਵ ਜੀਵਨ ਜ਼ਿੰਦਗੀ ਪੂਰੀ ਲਾਈਫ ਸੁੱਤਿਆਂ ਸੁੱਤਿਆਂ ਗੁਜ਼ਰ ਗਈ, ਉਹ ਸਾਰਾ ਜੀਵਨ ਚੱਲਦਾ ਤੇ ਰਿਹਾ ਲੇਕਿਨ ਕਿਤੇ ਵੀ ਪਹੁੰਚਿਆ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਉਸ ਇਨਸਾਨ ਦਾ ਹਾਲ ਸੁਣੋ ਜਿਸ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ, ਸਾਰੀ ਜ਼ਿੰਦਗੀ ਉਹ ਚੱਲਦਾ ਰਿਹਾ, ਕੁਛ ਨਾ ਕੁਛ ਕਰਦਾ ਰਿਹਾ, ਕਿਸੇ ਨਾ ਕਿਸੇ ਰਸਤੇ ਤੇ ਤਾਂ ਪਿਆ ਹੀ ਹੁੰਦਾ ਹੈ ਨਾ ਇਨਸਾਨ। ਪਰ ਕਹਿੰਦੇ ਹਨ ਉਹ ਪਹੁੰਚਿਆ ਕਿਤੇ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਨ ਰਾਂਡੇਪਾ, ਬਿਨ ਫਿਰ ਧਨ ਕੁਮਲਾਣੀ। ਉਸ ਦਾ ਹਾਲ ਇਹ ਹੈ, ਉਸ ਇਨਸਾਨ ਦੀ ਜ਼ਿੰਦਗੀ ਅਖੀਰ ਚ ਜਾ ਕੇ ਇਸ ਤਰ੍ਹਾਂ ਹੋ ਜਾਏਗੀ, ਇਤਨੀ ਦੁਖਦਾਈ, ਇਤਨੀ ਫਰਸਟ੍ਰੇਟਡ, ਇਤਨੀ ਕਨਫਿਊਜ਼ਡ, ਇਤਨੀ ਰਿਗਰੈਟਫੁਲ ਇਤਨੀ ਡਿਸਅਪੋਇੰਟਡ ਇਤਨੀ ਮਿਜ਼ਰੇਬਲ। ਜਿਸ ਲਈ ਮਹਾਰਾਜ ਨੇ ਕੰਪੇਅਰ ਕੀਤੀ ਹੈ ਇੱਕ ਮਿਸਾਲ, ਨਾਨਕ ਬਾਲਤਨ ਰਾਂਡੇਪਾ, ਜਿਸ ਤਰ੍ਹਾਂ ਕੋਈ ਬਾਲਪਣ ਦੇ ਵਿੱਚ ਹੀ ਯੁਵਾ ਅਵਸਥਾ ਦੇ ਵਿੱਚ ਹੀ ਰੰਡੀ ਹੋ ਜਾਏ, ਉਸਨੂੰ ਰੰਡੇਪਾ ਭੋਗਣਾ ਪੈ ਜਾਏ, ਸਾਰੀ ਉਮਰ ਰੰਡੇਪਾ ਭੋਗਣਾ ਪੈ ਜਾਏ। ਕਹਿੰਦੇ ਜੋ ਉਹ ਦੁੱਖ ਹੈ ਉਹੀ ਦੁੱਖ ਉਸ ਤੋਂ ਘੱਟ ਦੁੱਖ ਨਹੀਂ ਹੈ ਉਸ ਇਨਸਾਨ ਨੂੰ ਜਿਸਨੇ ਸਤਿਗੁਰੂ ਦੇ ਮਾਰਗ ਤੇ ਨਾ ਚੱਲ ਕੇ ਆਪਣਾ ਜੀਵਨ ਗੁਜ਼ਾਰਿਆ ਹੈ। ਅਤੇ ਬਿਨ ਪਿਰ ਧਨ ਕੁਮਲਾਣੀ, ਪਿਰ ਤੋਂ ਬਿਨਾਂ, ਪਤੀ ਤੋਂ ਬਿਨਾਂ, ਜਿਸਦਾ ਬਾਲਪਨ ਦੇ ਵਿੱਚ ਹੀ ਪਤੀ ਗੁਜ਼ਰ ਗਿਆ, ਉਸਨੂੰ ਰੰਡੇਪਾ ਭੋਗਣਾ ਪੈ ਗਿਆ, ਉਹ ਜੀਵ ਇਸਤਰੀ ਜੋ ਹੈ ਉਸ ਦੁੱਖ ਦੀ ਮਾਰੀ ਕੁਮਲਾ ਜਾਂਦੀ ਹੈ। ਗੁਰੂ ਬਾਬਾ ਜੀ ਆਖਦੇ ਹਨ ਜਿਸਨੇ ਸਤਿਗੁਰੂ ਦੇ ਮਾਰਗ ਨੂੰ ਸਾਧੂ ਦੇ ਮਾਰਗ ਨੂੰ ਅਖਤਿਆਰ ਨਹੀਂ ਕੀਤਾ ਉਸ ਦਾ ਜੀਵਨ ਸਮਝੋ ਇੱਕ ਰੰਡੇਪੇ ਵਾਲਾ ਜੀਵਨ ਹੈ,
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਪੂਛਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਹਨਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਹਨਾਂ ਦੀ ਅਵਸਥਾ, ਉਹਨਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਹਨਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਓਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਓਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ। ਜਿਹੜਾ ਇਹ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ, ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋ ਪਾਰ ਨਿਕਲ ਆਏ, ਉਹ ਚੋ ਬਚ ਗਏ। ਕਿਤਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਚ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਹਨਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਹਨਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਹਨਾਂ ਦੀ ਆਤਮਾ ਦੇ ਵਿੱਚ ਬੈਠ ਗਿਆ।
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ, ਉਹਨਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ, ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ, ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ, ਹਰ ਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ, ਸਗਲ ਉਧਾਰੇ ਸੰਗ ਕੇ। ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਛ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ, ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ, ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ, ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗਾਓ।

महाराज जी वाणी चाकते हैं, चार पदार्थ जे को मांगे, सात जना की सेवा लागे, चार पदार्थ जे को मांगे, सात जना की सेवा लागे, जे को अपना दुख मिटावे, हर हर नाम हृदय सद गावे, जे को जन्म मरण ते डरे, सात जना की सरनी परे, जिस जन को प्रभु दर्श प्यासा, नानक तांके बल बल जासा। बाबा जी बाणी च आखदे हन नाव रूप भयो साध संग, नाव रूप भयो साध संग, केंदे जड़ा साध संगत है ना, ये समझो एक किश्ती दी तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया समझ लो वह किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दसिया है कि साधु सानू की रास्ता दसदे हन, की मार्ग दसदे हन। बहुत ही सिंपल जवाब दिता है, बहुत गौर नाल ध्यान नाल सुनो, मन नूं जोड़ के, हर मार्ग साधु दसिया, साधु ने ए मार्ग दसिया कि जपिए गुरमंत। साधु कहिंदा है गुरु मंत्र जपो, गुरु मंत्र दा जाप करो, साधु ये मार्ग दसदे, हर मार्ग साधु दसिया जपिए गुरमंत। सिंपल गल, आसान गल, साधु ने ये नहीं क्या मेरी पूजा करो, ये नहीं क्या कोई मेरा मंत्र जपो, साधु पूर्ण साधु कदे भी ऐसा नहीं करेगा, वो कहेगा गुरु दा मंत्र जपो, गुरु दे नाल जोड़ेगा, प्रपेयर करेगा, समझाएगा, घड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझन वाला है, साधु ने ए नहीं आख्या कि मेरा मंत्र जपो, कहिंदे गुरु दा मंत्र जपो। साध साधु हर मार्ग साधु दसिया कि जपिए गुरमंत। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलिया है, जिसनू गुरमंत्र मिलिया नहीं है वो गुरमंत्र जपण दा अधिकारी नहीं हुंदा, उसनू अधिकार नहीं हुंदा, उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है, कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म पृष्ठ है, विकार है। गुरमंत्र हीण जो प्राणी त्रिगंत जन्म प्रश्न है, अगे कहिंदे कुकर है, सूकर है, गर्दभ है, सर्पन है, काका है, तुल खल है, कहिंदे ओ इंसान एना जूना दे विच पवेगा, कुकर है, सूकर है, गर्दभ है, सर्पन है, काका है, कुकर है मैंने कुत्ते, सूकर है मैंने सूर, गर्दभ है मैंने गधे, सर्पने सप, कां, कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना है।
ਤੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲੈ ਉਹ ਤਰ ਜਾਏਗਾ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤੇ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ। ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾਂ ਪਹਿਚਾਨਣ ਦੀ ਚੱਲ ਰਹੀ ਹੈ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ ਹੈ, ਉਸਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤੋ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ ਕਿ ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐਹੀ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ,
ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ, ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਛ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਛ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਛ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ, ਗੁਰੂ ਦੱਸਦਾ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝ ਤੋੜਨਾ ਹੈ, ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ,
ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ, ਉਸ ਦੀ ਉੱਥੇ ਕੋਈ ਬੁਕਤ ਹੀ ਨਹੀਂ ਰਹਿ ਜਾਂਦੀ। ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁਕਤ ਹੀ ਨਹੀਂ। ਉੱਥੇ ਤੇ ਪਹਿਲਾਂ ਹੀ ਇਹ ਤਖਤੀ ਲੱਗੀ ਹੈ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ, ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ, ਉਹ ਗੁਰੂ ਦੀ ਆਪਣੀ ਮਰਜ਼ੀ ਹੈ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਵਚਨ ਹੈ, ਬਸ ਉਸਨੂੰ ਉਹ ਉਸ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੇ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰਮੰਤਰ ਦੀ ਦਾਤ, ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਸ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ, ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ। ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ, ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ, ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ। ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ, ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਯਤ ਕਰ ਲੈ, ਜਗ੍ਹਾ ਨੀਯਤ ਕਰ ਲੈ, ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ, ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ

ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ ਕਿਉਂਕਿ ਗੁਰੂ ਆਪਣੇ ਵੱਲੋਂ ਇਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ ਅਗਰ ਸਿੱਖ ਉਸਨੂੰ ਪੂਰੀ ਤਰ੍ਹਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਕਿ ਮੇਰੇ ਗੁਰੂ ਨੇ ਆਹ ਵਚਨ ਕੀਤਾ ਹੈ, ਉਹ ਕੁਛ ਵੀ ਕਰ ਸਕਦੇ ਹਨ। ਉਹਨਾਂ ਦਾ ਵਚਨ ਬਸ ਪਾਲਣਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਪ੍ਰਸੰਨਤਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ। ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜੋ ਕਮਾਉਂਦਾ ਹੈ ਉਹ ਇਨਸਾਨ ਜੋ ਹੈ ਗੁਰਮੰਤਰ ਦੀ ਕਮਾਈ ਦੇ ਨਾਲ ਉਸ ਦੇ ਅੰਦਰ ਮਨ ਚ ਟਿਕਾ ਆਉਂਦਾ ਹੈ, ਮਨ ਚ ਆਹਿਸਤਾ ਆਹਿਸਤਾ ਗੁਰਮੰਤਰ ਹੀ ਵਸ ਜਾਂਦਾ ਹੈ। ਸੁੱਤਿਆਂ ਪਿਆਂ ਵੀ ਉਸਦੇ ਅੰਦਰ ਉਹ ਵਾਹਿਗੁਰੂ ਸ਼ਬਦ ਚੱਲਦਾ ਰਹਿੰਦਾ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਉਸ ਦੇ ਅੰਦਰ ਉਹ ਗੁਰਮੰਤਰ ਵਾਹਿਗੁਰੂ ਸ਼ਬਦ ਜੋ ਹੈ ਉਹ ਵਸਿਆ ਰਹਿੰਦਾ ਹੈ। ਅਤੇ ਉਸ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਉਸ ਦੇ ਮਨ ਦੇ ਅੰਦਰ ਉਹ ਇਤਨਾ ਵਸ ਜਾਂਦਾ ਹੈ ਕਿ ਬਾਕੀ ਤਮਾਮ ਮਨ ਦੇ ਖਿਆਲ ਉਸਦੇ ਵੈਸੇ ਹੀ ਜੋ ਸ਼ਾਂਤ ਹੋ ਜਾਂਦੇ ਹਨ। ਤੋ ਅਖੀਰ ਦੇ ਵਿੱਚ ਜਿਸ ਵਾਹਿਗੁਰੂ ਨੂੰ ਉਹ ਯਾਦ ਕਰਦਾ ਹੈ, ਜਿਸ ਨੂੰ ਯਾਦ ਕਰੀਏ ਉਹ ਉਸਦੇ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਹਨ, ਉਸਦਾ ਸਾਰਾ ਸੁਭਾਅ ਸਾਡੇ ਅੰਦਰ ਆ ਜਾਂਦਾ ਹੈ ਅਤੇ ਅਸੀਂ ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ। ਉਸ ਦੀ ਕਮਾਈ ਦੇ ਵਿੱਚੋਂ ਹੀ ਸਾਨੂੰ ਜੋ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ। ਉਸ ਦੀ ਕਮਾਈ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਸਿੱਖ ਦਾ ਇੱਕ ਬੌਂਡ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ ਕਿ ਮੇਰੇ ਗੁਰੂ ਮੰਤਰ, ਮੇਰੇ ਗੁਰੂ ਦਾ ਮੰਤਰ ਹੈ ਜਿਸ ਨਾਲ ਉਸਦਾ ਗੁਰੂ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਬਣਿਆ ਰਹਿੰਦਾ ਹੈ। ਸੋ ਅੱਜ ਦਾ ਕੀਰਤਨ ਦਾਸ ਇਸ ਵਿਚਾਰ ਉੱਤੇ ਸਮਾਪਤ ਕਰਨਾ ਚਾਹੁੰਦਾ ਸੀ ਕਿ ਸਾਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਚ ਮਾਰਗ ਦੱਸਿਆ ਹੈ, ਉਸ ਮਾਰਗ ਦੇ ਵਿੱਚ ਗੁਰਬਾਣੀ ਤੋਂ ਉਪਦੇਸ਼ ਲੈਣਾ ਹੈ। ਉਸ ਦੇ ਵਿੱਚ ਇਹ ਉਪਦੇਸ਼ ਮਿਲਦੇ ਹਨ ਕਿ ਆਪਣੀ ਮਤ ਨੂੰ ਤਿਆਗੋ, ਆਪਣੇ ਹੱਠ ਨੂੰ ਤਿਆਗੋ, ਆਪਣਾ ਜੋ ਇਧਰੋਂ ਉਧਰੋਂ ਗਿਆਨ ਇਕੱਠਾ ਕੀਤਾ ਹੋਇਆ ਸੁਭਾਅ ਬਣੇ ਪਏ ਹਨ, ਮਨ ਕੀ ਮਤ ਤਿਆਗੋ ਹਰਜਨ, ਇੱਥੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ, ਉਸ ਨੂੰ ਤਿਆਗੋ। ਉਸ ਤੋਂ ਬਾਅਦ ਗੁਰੂ ਉਪਦੇਸ਼ ਇਹ ਹੈ ਕਿ ਡੱਡਾ ਡੇਰਾ ਇਹ ਨਹੀਂ, ਜਹਿ ਡੇਰਾ ਤੈ ਜਾਨ, ਇਹ ਡੇਰਾ ਨਹੀਂ ਹੈ, ਨਿੱਜ ਘਰ ਇਹ ਨਹੀਂ ਹੈ, ਇਹ ਤੇ ਪਤਾ ਨਹੀਂ ਕਿਹੜੇ ਦਿਨ ਇਸ ਘਰ ਦੇ ਵਿੱਚੋਂ ਅਸਾਂ ਨਿਕਾਲੇ ਜਾਣਾ ਹੈ। ਦੂਸਰਾ ਕੀਰਤਨ ਕੀਤਾ ਸੀ, ਤੀਸਰਾ ਕੀਰਤਨ ਕੀਤਾ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ ਉਹਨਾਂ ਦਾ ਜਾ ਕੇ ਅੱਗੇ ਹਿਸਾਬ ਕਿਤਾਬ ਹੁੰਦਾ ਹੈ ਔਰ ਉਸ ਦੇ ਹਿਸਾਬ ਕਿਤਾਬ ਦੇ ਅਨੁਸਾਰ ਸਾਡੀ ਗਤੀ ਹੁੰਦੀ ਹੈ। ਜਿਸਨੇ ਗੁਰਮੰਤਰ ਦੀ ਕਮਾਈ ਨਹੀਂ ਕੀਤੀ, ਜਿਸਨੇ ਸਾਧੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਨਹੀਂ ਗੁਜ਼ਾਰਿਆ, ਉਹ ਫਿਰ ਅਨੇਕ ਕਿਸਮ ਦੇ ਕਸ਼ਟ ਭੋਗਦੇ ਹਨ, ਅਨੇਕਾਂ ਕਿਸਮ ਦੀਆਂ ਜੂਨਾਂ ਦੇ ਵਿੱਚ ਜਾਂਦੇ ਹਨ। ਸੋ ਉਹ ਸਾਰੇ ਦੇ ਸਾਰੇ ਕੀਰਤਨ ਫਿਰ ਇਨਸਾਨ ਨੇ ਆਪਣੇ ਆਪੇ ਨੂੰ ਪਹਿਚਾਨਣਾ ਹੈ, ਇਹ ਵੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ। ਸੋ ਬਾਣੀ ਨੂੰ ਧਿਆਨ ਨਾਲ ਪੜਾਂਗੇ ਤੇ ਧਿਆਨ ਨਾਲ ਉਸ ਦੇ ਵਿੱਚੋਂ ਸਾਨੂੰ ਜੋ ਗੁਰਬਾਣੀ ਦੇ ਪਹਿਲੂ ਹਨ ਉਹ ਸਮਝ ਆਉਂਦੇ ਜਾਣਗੇ। ਉਹਨਾਂ ਨੂੰ ਸਮਝਦਿਆਂ ਸਮਝਦਿਆਂ ਇਹ ਹੋਏਗਾ ਕਿ ਅਸੀਂ ਆਪਣੇ ਖਿਆਲਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਆਲਾਂ ਨਾਲ ਰਿਪਲੇਸ ਕਰ ਲਵਾਂਗੇ, ਸਾਡੇ ਅੰਦਰ ਆਪਣੇ ਖਿਆਲ ਨਹੀਂ ਰਹਿ ਜਾਣਗੇ, ਗੁਰੂ ਮਹਾਰਾਜ ਜੀ ਦੇ ਖਿਆਲ ਸਾਡੇ ਖਿਆਲ ਬਣ ਜਾਣਗੇ। ਤੇ ਅੰਦਾਜ਼ਾ ਲਗਾਓ ਉਸ ਇਨਸਾਨ ਦੀ ਮਹਿਮਾ ਕਿਤਨੀ ਕੁ ਵੱਡੀ ਹੈ ਜਿਸ ਦੇ ਅੰਦਰ ਆਪਣਾ ਕੋਈ ਖਿਆਲ ਨਾ ਹੋਵੇ, ਸਿਰਫ ਗੁਰੂ ਦੇ ਹੀ ਵਿਚਾਰ ਉਸਦੇ ਵਿਚਾਰ ਬਣ ਜਾਣ, ਤੇ ਉਹਦੀ ਵਿਚਾਰਧਾਰਾ ਕਿਤਨੀ ਉੱਚੀ ਹੋਈ, ਕਿਤਨੀ ਪਵਿੱਤਰ ਹੋਈ, ਕਿਤਨਾ ਅੰਦਰੋਂ ਸ਼ੁੱਧ ਹੋ ਗਿਆ, ਕਿਤਨੇ ਅੱਛੇ ਉਸਦੇ ਵਿਚਾਰ ਹੋ ਗਏ। ਅਤੇ ਨਾਲ ਨਾਲ ਉਸਨੇ ਫਿਰ ਵਾਹਿਗੁਰੂ ਸ਼ਬਦ ਦੀ ਜਦੋਂ ਕਮਾਈ ਕੀਤੀ, ਉਸਦੀ ਤਪੱਸਿਆ ਕੀਤੀ, ਉਸਦਾ ਮਨ ਕਾਬੂ ਚ ਆ ਗਿਆ, ਉਸਦਾ ਮਨ ਜਿੱਤਿਆ ਗਿਆ, ਕਿਉਂਕਿ ਵਾਹਿਗੁਰੂ ਸ਼ਬਦ ਨੇ ਤਮਾਮ ਮਨ ਦੇ ਖਿਆਲਾਂ ਨੂੰ ਆਪਣੇ ਵਿੱਚ ਹੀ ਜਜ਼ਬ ਕਰ ਜਾਣਾ ਹੈ, ਕਿਉਂਕਿ ਜਿਸ ਦਾ ਅਭਿਆਸ ਨਿਤਾ ਪ੍ਰਤੀ ਕਰਾਂਗੇ ਉਹੀ ਇੱਕ ਖਿਆਲ ਫਿਰ ਅੰਦਰ ਰਹਿ ਜਾਏਗਾ, ਬਾਕੀ ਤਮਾਮ ਖਿਆਲ ਜੋ ਹਨ ਉਹ ਬੰਦ ਹੋ ਜਾਣਗੇ। ਉਸ ਦੇ ਹੋਣ ਦੇ ਨਾਲ ਜਦੋਂ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਮਨ ਜਿੱਤਿਆ ਗਿਆ, ਸਾਨੂੰ ਅੰਦਰੋਂ ਹੀ ਆਪਣੇ ਅੰਦਰੋਂ ਸਾਡਾ ਅਸਲ ਆਪਾ ਜੋ ਹੈ ਉਸ ਦੇ ਦੀਦਾਰ ਹੋਣਗੇ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਹ
ਬਰੀਫਲੀ ਇਤਨੇ ਕੁ ਦਿਨਾਂ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਜੋ ਮਾਰਗ ਹੈ ਆਪ ਜੀ ਦੀ ਸੇਵਾ ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤਰ, ਆਪਣੇ ਜੀਵਨ ਚ ਗੁਰੂ ਧਾਰਨ ਕਰੋ। ਮਹਾਰਾਜ ਜੀ ਆਪਣੀ ਬਾਣੀ ਦੇ ਵਿਚ ਇਹ ਗੱਲ ਆਖਦੇ ਹਨ, ਤਾਂ ਮੈਂ ਉਹ ਵੀ ਸੁਣਾਉਣੀ ਚਾਹੁੰਦਾ ਹਾਂ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ, ਸੁਣਨ ਵਾਲੀ ਗੱਲ ਹੈ, ਗੁਰੂ ਪੀਰ ਕਰਕੇ ਹੀ ਕਹਿੰਦੇ ਕਮਾਈ ਹੋ ਸਕਦੀ ਹੈ, ਵੈਸੇ ਨਹੀਂ ਕਮਾਈ ਹੋ ਸਕਦੀ। ਏਦਾਂ ਨਹੀਂ ਵੀ ਚਾਰ ਕਿਤਾਬਾਂ ਕਿਤਿਓਂ ਪੜ੍ਹ ਲਓ ਤੇ ਕਿਤਿਓਂ ਚਾਰ ਪੰਜ ਸੈਮੀਨਾਰ ਅਟੈਂਡ ਕਰ ਲਓ, ਕਿਤਿਓਂ ਕੁਛ ਇਨਫੋਰਮੇਸ਼ਨ ਇਕੱਠੀ ਕਰੀ ਜਾਓ ਤੇ ਉਹਦੇ ਨਾਲ ਸੋਚੋ ਕਿ ਅਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ ਵੈਸਟਰਨ ਸੋਸਾਇਟੀ ਦੇ ਵਿਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ, ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ, ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਯਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛੱਕ ਕੇ, ਔਰ ਗੁਰਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਯਾਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਨ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜ੍ਹੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਅਤ ਹੋ ਕੇ, ਨੀਅਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨਿਭਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ
ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ। ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਤੋਂ ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਜਾਚਨਾ ਕਰਦਾ ਹਾਂ। ਤੋ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਹਰਾ ਮਾਰਗ ਦੇ ਮਤਲਬ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ। ਤੋ ਗਾਓ, ਉਪਰੰਤ ਕੀਰਤਨ ਦੀ ਸਮਾਪਤੀ ਹੈ।

ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿੱਠਾ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਿਆ ਵਿਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵੀ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਂ ਸਵਾਸ

ਖਾਲਸਾ ਜੀ ਨੂੰ ਬਖਸ਼ਾ। ਇਨ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ

ਲੋਕ ਪਹਿਲਾ ਪਹਿਲਾ ਦੁਧਾਰੂ ਸੰਗੋ ਪਿਆਜਾ ਸਤਾਵਣ ਹੋਵੇ ਤੂੰ ਕਰਤਾ ਕਰਨਾ ਮੈਂ ਨਾ ਆਈ ਜਾਹੋ ਕਰੀ ਨਾ ਹੋਈ।

0: ਕੇ ਸਭ ਕੋਈ ਕੇ ਵੱਡਾ ਡਿੱਠਾ ਹੈ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੇ ਤਿਲ ਵਡਿਆਏ ਸਭ ਤਾਂ ਸਭ ਚੁਣੀਆਂ ਸਿੱਧਾ ਪੁਰਖਾਂ ਕੀਆਂ ਵਧਾਈਆਂ ਤੂੰ ਪਿੰਡ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਸਵਰਨ ਹਾਰਾ ਸਾ ਮੱਲਾ ਫੈਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ
0: ਨਾਮ ਲਾਗੇ ਭੁੱਖੇ ਕਹਿ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਸਾਚੇ ਨਾਮ ਕੀ ਦਿਲ ਵਡਿਆਈ ਆਖ ਕੇ ਕੀਮਤ ਨੀ ਪਾਏ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਠ ਨਾ ਜਾਏ
2: ਨਾ ਉਮਰੇ ਨਾ ਹੋਵੇ ਸੋਗ ਦਿੰਦਾਰੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋ ਜੇ ਵੜਿਆ ਤੇ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾ
1: ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜੰਗ ਸਤਿਗੁਰ ਸਤਪੁਰਖਾ ਬਿਨੋ ਗੁਰੂ ਮੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼ ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮੇ ਰਹਿ ਰਾਹ ਸਿਖ ਰਹੋ ਅਰਜਨ ਕੇਵਲ ਪਹਾੜੋ ਡੇਰੇ ਜਿਨ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤਪਥਾ ਸਿਮ ਸੰਗੋ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਏਕ ਭਾਗਹੀਨ ਜਮ ਪਾਸ ਜੋ ਸਤਿਗੁਰ ਸੰਗ ਸਿਮੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗ ਪਾਈ ਤਿਨ ਤੁਰ ਮਸਤਿਕ ਲਿਖਿਆ ਲਖਾਸ ਤਨ ਤਨ ਸਤਸੰਗ ਜਿਤਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗਰੀ ਮਾਲਾ ਪੰਜਵਾਂ ਆਏ ਰੇ ਮਨ
2: ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ਟ ਰਹੋ ਜਨ ਪਿਤਾ ਲੋਕ ਸਿਧਵੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਜਕ ਸਵਾਏ ਠਾਕੁਰ ਕਾਏ ਮਨ ਭਾਉ ਕਰਿਆ ਉਡੇ ਉਡਿਆ ਵੇ ਸਹਿ ਕੋ ਸਤ ਪਾਛੇ ਬਛਰੇ ਛਰਿਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਤਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ
1: ਸਮਾਲਾ ਚੌਥਾ ਸੋ ਪੁਰਖੀ ਕੋ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਿੰਗ ਜੀ ਹਰ ਪੁਰਖ ਨਰਿੰਗ
0: ਹਰ ਗਮ ਪਾਰਾ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਦਿਆਓ ਸੰਤੋ ਜੀ ਸੰਦੂਕ ਪੇ ਸਾਰਨ ਹਾਰਾ ਹਰਾ ਪੇ ਠਾਕਰ ਹਰਾ ਪੇ ਸਭ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਘੱਟ ਘੱਟ ਅੰਤਰ ਸੰਤਰ ਜੀ ਹਰੇ ਕੋ ਪੁਰਸ਼ ਮਾਣਾ ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਟ ਬਣਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਤੁਧ ਬੇ ਨਵਰ ਨਾ ਜਾਣਾ ਤੂੰ ਪਾਰ ਬਿਆਮ ਬਿਆਨ ਬਿਆਨ ਜੀ ਤੇਰੇ ਕਿਆ ਬਣਿਆ ਖਾਣਾ ਜੋ ਸੇਵੇ ਤੂੰ ਜੀ ਜੋ ਨਾਨਕ ਤਿਨ ਕੁਰਬਾਣਾ ਹਰ ਦਿਆਵੇ ਹਰ ਦਿਆਵੇ ਤੂੰ ਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕ ਸਿੰਧ ਪੇ ਜੀ ਹਰ ਦਿਆ ਜੀ ਤੂੰ ਟੁੱਟੀ ਜਮ ਕੇ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਜੀ ਤਿਨ ਕਾ ਭੋ ਸਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਪਿਆਰ ਹਰ ਵਿਸ਼ਵਾਸੀ ਤੇਰੇ ਅਨੇਕ ਤਰੇ ਅਨੇਕ ਪੜੇ ਪੁੱਤ ਸਿਮਰ ਸ਼ਾਸਤਰ ਜੀ ਕਰ ਕਿਰਿਆ ਖਟਕਣ ਗ੍ਰੰਥਾ
2: ਸੇ ਭਗਤ
0: ਸੇ ਭਗਤ ਭਲੇ ਜਨਾਨੰਦ ਜੀ ਜੋ ਪਾਵ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੂੰ ਜੇ ਵਡਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਾਸਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੂੰ ਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਦੇ ਆਪੇ ਸ੍ਰਿਸ਼ਟ ਸਭ ਪਾਏ ਜੀ ਤੂੰ ਦੇ ਆਪੇ ਸ੍ਰਿਸ਼ਟ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ
1: ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਗੁਰਦਾਵਾਇਆ ਤੁਧਾ ਛੋੜਿਆ ਮਲਾਇਆ ਤੂੰ ਉਸ ਤੁਦੀ ਮਾਇ ਤੁਦੀ ਬਿਰਧਾ ਕਰੀ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਖਾਣੇ ਜਿਨਾਰ ਸੇਵਾ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦਵਿੰਦ ਦੂਜਾ ਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਈ ਜਾਨਾਨ ਗੁਰੂ ਪ੍ਰਗਟ ਹੋਇਆ ਸਮਾਲਾ ਪਹਿਲਾ
2: ਤਿਸਰੁੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕਿਆ ਪੰਕਜ ਮੋਹ ਪਗਨੇ ਚਾਲੇ ਹਮ ਦੇਖਾਂ ਤੈ ਡੂਬੇ ਲੇ

0: ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਰੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਹਮਰੇ ਦੁਸਵੇ ਤੁਮਕਾਵੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੇ ਛਾੜ ਕੋ ਵਰਨਾ ਤਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਭਰੀਏ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਹਿਬ ਸੰਸਾਰ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਿਤਰ ਜਿਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੀ ਅਵਤਰਾ
1: ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋ ਸੁਖੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੈਨ ਤਛਨ ਉਪਜਾਇਓ ਆਦ ਅੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਮਰਨ ਕੋ ਸਿਮਰਨ ਸੁਖ ਦਿਓ ਸਤਰਨ ਕੋ ਪਲ ਮੋਹਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਅਸਤੂਲਾ
0: ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣ ਜਬ ਯੁੱਧ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਵਾਰਾ ਜਬ ਆ ਕਰ ਕਰ ਹੋ ਕਹੂ
1: ਤੁਮੇ ਮਿਲਤ ਦੇ ਤਰਸਮ
0: ਜੇ ਤੇ ਬਦਨ ਸੇ ਸਾਥ ਹਾਰੇ ਆਪ ਆਪਣੀ ਬੁੱਧ ਉਚਾਰੇ

0: ਭਈਆ ਪਾਏਗੇ ਜਬ ਤੇ ਤੁਮਰੇ ਤਬ ਤੇ ਗੋਵਾਲ ਤੇਰੇ ਨਿਆਣੇ ਰਾਮ ਰੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ
1: ਸਿਮਰੋ ਸ਼ਾਸਤਰ ਵੇ ਸਭੇ ਵੋ ਭੇਦ ਕੇ ਆਮੇਕ ਨਾ ਜਾਣਿਓ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਂ ਬਹਾਨਿਓ ਸਗਲ ਦੁਆਰ ਕੋ ਛਾਡ ਕੇ ਬਾਏਗੇ ਕਿਲਾ ਜਵਾਸ ਗੋਬਿੰਦਾ ਅਸਤੁਆ ਰਾਮ ਕਲੀ ਮਲਾ ਤੀਜਾ ਆਨੰਦ ਕਮਕਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੋ ਗਾਓ ਅਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਇਹ ਮਨਾ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਾ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ ਕਰਤਾ ਤੇਰੇ ਸਭ ਕੁਛ ਜਿਸ ਤੇ ਸੋ ਪਾਏ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੋ ਤਿਤ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕੱਲਾ ਚਿਤਕਰਤਾਰੀਆ ਪਾਇੰਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਓ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਓ ਪ੍ਰੀਤ ਮਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਇਹ ਸੇਧੇ ਮ

ਗੁਰੂ ਮਹਾਰਾਜ ਜੀ ਦੱਸਦੇ ਹਨ ਕਿ ਇਨਸਾਨ ਸਾਨੂੰ ਸਮਝਾਉਂਦੇ ਹਨ, ਮਤ ਦਿੰਦੇ ਹਨ, ਇਸ ਸ਼ਬਦ ਦੇ ਰਾਹੀਂ ਸਾਡੇ ਜੋ ਜੀਵਨ ਰੁਕ ਗਏ ਹਨ, ਅਸੀਂ ਰਾਹ 'ਚ ਹੀ ਕਿਤੇ ਡੇਰਾ ਲਗਾ ਲਿਆ ਹੈ, ਮੰਜ਼ਿਲ ਤੱਕ ਅਪੜੇ ਹੀ ਨਹੀਂ, ਮੰਜ਼ਿਲ ਦਾ ਖਿਆਲ ਹੀ ਨਹੀਂ, ਮੰਜ਼ਿਲ ਦਾ ਚੇਤਾ ਹੀ ਨਹੀਂ, ਅਤੇ ਰਸਤੇ ਦੇ ਵਿੱਚ ਹੀ ਕਿਤੇ ਡੇਰਾ ਬਣਾ ਲਿਆ ਹੈ। ਗੁਰੂ ਬਾਬਾ ਜੀ ਨੇ ਆਖਿਆ, ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਡੇਰਾ ਨਹੀਂ ਬਣਾਈਦਾ, ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਰੁਕ ਨਹੀਂ ਜਾਈਦਾ। ਤੇਰੀ ਮੰਜ਼ਿਲ ਕਿਤੇ ਹੋਰ ਹੈ, ਲੇਕਿਨ ਤੂੰ ਡੇਰਾ ਕਿਤੇ ਹੋਰ ਬਣਾ ਕੇ ਬਹਿ ਗਿਆ, ਰਸਤੇ 'ਚ ਹੀ ਰੁਕ ਗਿਆ। ਅਸੀਂ ਇਹਨਾਂ ਕੀਰਤਨਾਂ ਨੂੰ ਜੇ ਤੇ ਇਸ ਤਰ੍ਹਾਂ ਸੁਣਾਂਗੇ ਕਿ ਅਸੀਂ ਆਪਣੇ ਜੀਵਨਾਂ ਨੂੰ ਕੋਈ ਇੰਸਪੀਰੇਸ਼ਨ ਦੇ ਕੇ ਅਗਾਂਹ ਤੋਰਨਾ ਹੈ, ਜੋ ਸਾਡਾ ਫਰਜ਼ ਬਣਦਾ ਹੈ ਉਹ ਅਸੀਂ ਕਰਨਾ ਹੈ, ਫਿਰ ਤੇ ਕੀਰਤਨ ਕੀਤੇ ਔਰ ਸੁਣੇ ਬਹੁਤ ਹੀ ਭਾਗਾਂ ਦੀ ਗੱਲ ਹੈ। ਨਹੀਂ ਤੇ ਸਾਡੀ ਆਦਤ ਨੂੰ ਮਹਾਰਾਜ ਜੀ ਜਾਣਦੇ ਹਨ, ਉਹ ਵੀ ਮੈਂ ਆਪ ਜੀ ਨੂੰ ਸੁਣਾਉਣੀ ਚਾਹੁੰਦਾ ਥੋੜ੍ਹੀ ਜਿਹੀ। ਸਾਡੀ ਜੋ ਆਦਤ ਹੈ, ਜਿਸ ਤਰ੍ਹਾਂ ਮੈਂ ਕੱਲ ਵੀ ਕੀਰਤਨ ਚ ਅਰਜ਼ ਕੀਤੀ ਸੀ ਕਿ ਮੈਂ ਇੱਕ ਲਫ਼ਜ਼ ਵੀ ਆਪਣੇ ਪਾਸੋਂ ਨਹੀਂ ਕਹਿਣਾ, ਜੇ ਕੋਈ ਗੱਲ ਚੁਭਮੀ ਵੀ ਲੱਗੇ ਤਾਂ ਉਹ ਗੁਰੂ ਮਹਾਰਾਜ ਜੀ ਦੀ ਹੈ, ਉਹਨਾਂ ਨੂੰ ਹੱਕ ਹੈ ਸਾਨੂੰ ਸਮਝਾਉਣ ਦਾ, ਕਈ ਤਰ੍ਹਾਂ ਕਹਿਣ ਦਾ। ਗੁਰੂ ਮਹਾਰਾਜ ਮਨੁੱਖ ਦੇ ਜੀਵਨ ਨੂੰ ਜਾਣਦੇ ਹਨ, ਇਹ ਸੁਣ ਸੁਣਾ ਲੈਂਦਾ ਹੈ, ਪਰ ਉਸੇ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਹੈ, ਬਦਲਦਾ ਨਹੀਂ। ਸਭੇ ਗੱਲਾਂ ਜਾਤੀਆਂ, ਸਾਰੀਆਂ ਗੱਲਾਂ ਜਾਣ ਲਈਆਂ, ਸੁਣ ਲਈਆਂ, ਪੜ੍ਹ ਵੀ ਲਈਆਂ, ਸੁਣ ਕੇ ਚੁੱਪ ਕੀਆ, ਪਰ ਫੇਰ ਵੀ ਕਹਿੰਦੇ ਸੁਣ ਕੇ ਇਹ ਚੁੱਪ ਕੀਤਾ ਰਹਿੰਦਾ। ਸਭੇ ਗੱਲਾਂ ਜਾਤੀਆਂ, ਸੁਣ ਕੇ ਚੁੱਪ ਕੀਆ, ਫਿਰ ਚੁੱਪ ਕੀਤਾ ਰਹਿੰਦਾ। ਜੀਵਨ ਦੇ ਵਿੱਚ ਇਹ ਐਕਸ਼ਨ ਨਹੀਂ ਲੈਂਦਾ। ਸਭ ਤੋਂ ਪਹਿਲਾਂ ਤਾਂ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ, ਇਨਫੋਰਮੇਸ਼ਨ ਮਿਲਣ ਤੋਂ ਬਾਅਦ ਇਨਸਾਨ ਦਾ ਫਰਜ਼ ਹੈ ਕਿ ਉਸ ਉੱਤੇ ਐਕਸ਼ਨ ਲਵੇ। ਗੁਰੂ ਮਹਾਰਾਜ ਆਓ ਅੱਜ ਦੇ ਕੀਰਤਨ ਦੇ ਵਿੱਚ ਜੋ ਸਾਨੂੰ ਸਮਝਾ ਰਹੇ ਹਨ, ਉਹ ਕਹਿੰਦੇ ਹਨ ਕਿ ਜਿੱਥੇ ਤੁਸੀਂ ਰੁਕ ਗਏ ਹੋ, ਜਿੱਥੇ ਤੁਸੀਂ ਆਪਣਾ ਡੇਰਾ ਬਣਾ ਲਿਆ ਹੈ, ਜਿਸ ਨੂੰ ਤੁਸੀਂ ਆਪਣੀ ਦੁਨੀਆ ਬਣਾ ਲਿਆ ਹੈ, ਕਹਿੰਦੇ ਉਹ ਤੁਹਾਡੀ ਦੁਨੀਆ ਨਹੀਂ ਹੈ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਇੱਥੇ ਤੁਹਾਡਾ ਘਰ ਨਹੀਂ ਹੈ, ਇੱਥੇ ਤੁਹਾਡੀ ਮੰਜ਼ਿਲ ਨਹੀਂ ਹੈ। ਬੱਚਿਆਂ ਨੂੰ ਪਿਆਰ ਨਾਲ ਪਿੱਛੇ ਲੈ ਜਾਓ, ਇਸ ਤਰ੍ਹਾਂ ਕੀਰਤਨ ਚ ਡਿਸਟ੍ਰੈਕਸ਼ਨ ਹੁੰਦੀ ਹੈ ਔਰ ਉਸ ਖਿਆਲ ਦੀ ਲੜੀ ਦੇ ਵਿੱਚ ਵਿਘਨ ਪੈਂਦੇ ਹਨ।

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲਾਂ ਹੀ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ, ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ ਨਾ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਘਰ ਮੰਨੀ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਗੋ ਫਿਰ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਖਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਗੁਰੂ ਮਹਾਰਾਜ ਜੀ ਆਖਦੇ ਹਨ, ਸੁਖੀ ਉਹੀ ਹਨ ਜਿਹੜੇ ਆਪਣੇ ਇਸ ਜੀਵਨ ਦੇ ਵਿੱਚ ਨਿੱਜ ਘਰ ਲੱਭ ਲੈਣਗੇ। ਮਹਾਰਾਜ ਜੀ ਆਖਦੇ ਹਨ, ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ, ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ, ਉਹ ਸੁਖੀ ਹਨ। ਅਸੀਂ ਸੁਖ ਲੱਭਦੇ ਹਾਂ ਨਾ ਸਰ, ਅਸੀਂ ਸਭ ਸੁਖ ਲੱਭਦੇ, ਪਰ ਕਹਿੰਦੇ ਉਹੀ ਸੁਖੀ ਹੋਣਗੇ ਜਿਹੜੇ ਆਪਣਾ ਨਿੱਜ ਘਰ ਲੱਭ ਲੈਣਗੇ, ਤੇ ਜਿਹੜੇ ਘਰ ਤੋਂ ਹੀ ਬਾਹਰ ਹਨ ਉਹ ਸੁਖੀ ਕਿਵੇਂ ਹੋ ਸਕਦੇ ਹਨ, ਵੇ ਘਰੇ ਕਿਵੇਂ ਸੁਖੀ ਹੋ ਸਕਦੇ। ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ, ਸੋ ਬਾਣੀ ਦੇ ਵਿੱਚ ਥਾਂ ਥਾਂ ਥਾਂ ਥਾਂ ਤੇ ਅਨੇਕਾਂ ਪੰਕਤੀਆਂ ਐਸੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਵਿੱਚ ਮਹਾਰਾਜ ਜੀ ਨਿੱਜ ਘਰ ਦਾ ਜੋ ਕੰਸੈਪਟ ਹੈ, ਨਿੱਜ ਘਰ ਦਾ ਜੋ ਵਿਚਾਰ ਹੈ, ਉਹ ਸਾਨੂੰ ਸੁਣਾਉਂਦੇ ਹਨ। ਥੋੜੀਆਂ ਪੰਕਤੀਆਂ ਮੈਂ ਆਪ ਜੀ ਦੇ ਸਾਹਮਣੇ ਹੋਰ ਅਰਜ਼ ਕਰਾਂ ਕਿ ਨਿੱਜ ਘਰ ਤੋਂ ਉਹਨਾਂ ਦਾ ਮਤਲਬ ਕੀ ਹੈ, ਵਟ ਡੂ ਦੇ ਰੀਲੀ ਮੀਨ ਬਾਈ ਨਿੱਜ ਘਰ। ਆਓ ਇੱਕ ਪੰਕਤੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ। ਕਹਿੰਦੇ ਹਨ

ਦਾ ਅਰਥ ਕਰਨਾ ਪਏਗਾ ਥੋੜਾ ਥੋੜਾ ਨਾਲ ਨਾਲ। ਕਹਿੰਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹ ਡੇਰਾ ਤਹਿ ਜਾਨ, ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਆ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ, ਗੁਰ ਕੇ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਰਾਹੀਂ ਉਸਦੀ ਪਛਾਣ ਆਣੀ ਹੈ ਜਦੋਂ ਸ਼ਬਦਾਂ ਦੀ ਅਸੀਂ ਵਿਚਾਰ ਕਰਾਂਗੇ। ਫਿਰ ਕਹਿੰਦੇ ਹਨ ਆ ਡੇਰਾ ਕੋ ਸ਼ਰਮ ਕਰ ਘਾਲੇ, ਆ ਜਿਹੜੇ ਇੱਥੇ ਦੇ ਡੇਰੇ ਹਨ ਸਾਡੇ ਜੋ ਘਰ ਹਨ, ਇਹਨਾਂ ਦੇ ਵਾਸਤੇ ਅਸੀਂ ਇਤਨੀ ਮਿਹਨਤ ਕਰਦੇ ਹਾਂ, ਇਤਨੀ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ, ਇਤਨੀ ਮਿਹਨਤ ਮੁਸ਼ਕਤ ਕਰਦੇ ਹਾਂ, ਜਾਂ ਕਾ ਤਸੂ ਨਹੀਂ ਸੰਗ ਚਾਲੇ, ਜਿਸ ਦਾ ਇੱਕ ਕੱਖ ਵੀ ਨਾਲ ਨਹੀਂ ਜਾਣਾ। ਯਾ ਡੇਰਾ ਕੋ ਸ਼ਰਮ ਕਰ ਘਾਲੇ, ਜਾਂ ਕਾ ਤਸੂ ਨਹੀਂ ਸੰਗ ਚਾਲੇ। ਕਹਿੰਦੇ ਉਹ ਡੇਰਾ ਕੀ ਸੋ ਮਿਤ ਜਾਣੇ, ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ, ਉਸ ਦੀ ਜੋ ਇਨਫੋਰਮੇਸ਼ਨ ਹੈ, ਉਸ ਦਾ ਗਿਆਨ ਜੋ ਹੈ, ਉਸਦੀ ਪ੍ਰਾਪਤੀ ਹੈ, ਉਹ ਉਸ ਨੂੰ ਹੁੰਦੀ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ, ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ

ਹੁਣ ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ ਹੈ, ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ, ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ, ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠ ਤੇ ਹੋ ਨਹੀਂ ਸਕਦਾ। ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਜ਼ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ। ਉਹ ਦੋ ਕਾਰਨ ਆਪ ਜੀ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ, ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮਰਨਾ ਜਦੋਂ ਭੁੱਲ ਜਾਏ, ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ, ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ ਮਰਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸ ਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਛ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ।

ਅਸੀਂ ਸਭ ਰੋਗੀ ਹਾਂ। ਕ੍ਰਿਸ਼ਨਾ ਦਾ ਡਿਜ਼ਾਇਰ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲਡ, ਅਫਕੋਰਸ ਦੈਨ ਯੂ ਵਿਲ ਬੀ ਸੈਟਲਡ, ਬਟ ਇਨ ਦਾ ਗ੍ਰੇਵ ਹੋਰ ਸੈਟਲ ਕਿੱਥੇ ਹੋਣਾ। ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹੇ, ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਉਦੋਂ ਜਾ ਕੇ ਧਰਮ ਦੀ ਆਸ ਕਰਦੇ ਕਿ ਮੈਂ ਉਦੋਂ ਕਮਾ ਲਾਂਗਾ, ਪਹਿਲਾਂ ਮੈਂ ਸੈਟਲ ਹੋ ਜਾਵਾਂ। ਕਹਿੰਦੇ ਸੈਟਲ ਹੋ ਕੇ ਵੀ ਤੁਸੀਂ ਕਦੇ ਸੈਟਲ ਨਹੀਂ ਹੋ ਸਕਦੇ, ਕਿਉਂਕਿ ਇਹ ਡੇਰਾ ਹੀ ਨਹੀਂ ਹੈ, ਤੇ ਇੱਥੇ ਸੈਟਲ ਕਿਵੇਂ ਹੋ ਸਕਦੇ ਹੋ, ਇਹ ਤੇ ਰਾਹ ਹੈ, ਰਾਹ ਚ ਕਿਵੇਂ ਸੈਟਲ ਹੋ ਸਕਦੇ ਹੋ। ਸੋ ਡੋਂਟ ਬੀ ਟੂ ਮਚ ਬਾਦਰਡ ਅਬਾਊਟ ਸੈਟਲਿੰਗ, ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਸੈਟਲ ਹੀ ਸਮਝੋ ਅਤੇ ਆਪਣਾ ਅਗਾਂਹ ਦਾ ਜੋ ਸਫ਼ਰ ਹੈ ਉਸਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। ਤੇ ਗੁਰੂ ਮਹਾਰਾਜ ਆਖਦੇ ਨੇ ਉਹ ਇਹ ਤਾਂ ਹੋਇਆ ਹੈ ਕਿ ਅਸੀਂ ਇੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਕਿਉਂਕਿ ਸਾਨੂੰ ਮਰਨਾ ਭੁੱਲ ਗਿਆ ਕਿ ਇੱਥੇ ਤੇ ਸੈਟਲ ਹੋਇਆ ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ ਹੈ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ, ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਕਾਲ ਸਰੀਰ। ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ। ਇਹ ਡੇਰਾ ਨਹੀਂ ਹੈ, ਤੁਸੀਂ ਪਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਫਿਰ ਆਖਦੇ ਹਨ

ਰਿਹਾ ਕਹਿੰਦੇ ਆਪਣੇ ਮਹੱਲਾ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ। ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਖੇੜਿਆ ਜਾ

ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ 1 ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਤੂੰ ਇਸ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਂਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਹ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ ਤੂੰ ਪੈ ਸਕਦਾ ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ ਤੈਨੂੰ ਫੇਰਾ ਨਾ ਪਵੇ ਨੰਬਰ 1 ਪੁਆਇੰਟ ਦੂਸਰਾ ਇਹ ਐਸਾ ਤਾਂ ਹੋਇਆ ਹੈ ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ ਤੀਸਰੀ ਗੱਲ ਕਿ ਸਾਨੂੰ ਇਹ ਗਿਆਨ ਇਹ ਸੋਝੀ ਇਹ ਵਿਚਾਰ ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਸਮਾਂ ਸਮਾਪਤ ਹੈ ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਫਿਰ ਇੱਥੇ ਇਹਦਾ ਡੇਰੇ ਦੀ ਕੀ ਕਰੀਏ ਆਫਟਰ ਰਹਿਣਾ ਤੇ ਹੈ ਹੀ ਹੈ ਦਿਨ ਤੇ ਗੁਜ਼ਾਰ ਨਹੀਂ ਹਨ ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ ਪ੍ਰਾਹੁਣਿਆਂ ਦੀ ਤਰ੍ਹਾਂ ਉਹ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ ਕਹਿੰਦੇ ਹਨ

ਇੱਕ ਰਾਤ ਦੇ ਪ੍ਰਾਹੁਣੇ ਤੁਸੀਂ ਇੱਥੇ ਆਏ ਹੋ, ਪਰ ਆਸਾਂ ਏਦਾਂ ਬੰਨੀਆਂ ਹੋਈਆਂ ਹਨ ਜਿਵੇਂ ਕਈ ਯੁੱਗ ਤੁਸੀਂ ਇੱਥੇ ਰਹਿਣਾ ਹੈ। ਬਾਬਾ ਜੀ ਆਖਦੇ ਹਨ ਗੁਰਪ੍ਰਸਾਦ ਜਾਣੇ ਮਹਿਮਾਨ, ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਇੱਥੇ ਚੰਦ ਇੱਕ ਦਿਨਾਂ ਦਾ ਮਹਿਮਾਨ ਸਮਝੇ ਤਾਂ ਕਿਸ ਦਰਗਾਹ ਪਾਵੇ ਮਾਨ, ਤਾਂ ਜਾ ਕੇ ਉਹਨੂੰ ਦਰਗਾਹ ਚ ਮਾਨ ਮਿਲਣਾ ਹੈ, ਇੱਜ਼ਤ ਮਿਲਣੀ ਹੈ, ਦਰਗਾਹ ਚ ਪਹੁੰਚਣਾ ਉਸ। ਸੋ ਪ੍ਰਾਹੁਣੇ ਦੀ ਤਰ੍ਹਾਂ ਮਹਾਰਾਜ ਜੀ ਨੇ ਇਹ ਮਹਿਮਾਨ ਦਾ ਮੈਟਾਫੋਰ ਜੋ ਹੈ ਇਹ ਕਿਉਂ ਲਿਆ ਹੈ, ਇਸ ਨੂੰ ਥੋੜਾ ਸਮਝ ਲਈਏ। ਕਿਉਂਕਿ ਮਹਿਮਾਨ ਜਦੋਂ ਕਿਤੇ ਜਾਂਦਾ ਹੈ ਉਸਨੂੰ ਇਹ ਪਤਾ ਹੁੰਦਾ ਹੈ ਕਿ ਉਸਦਾ ਘਰ ਨਹੀਂ ਹੈ ਔਰ ਉਸਨੇ ਇੱਥੋਂ ਜਾਣਾ ਹੈ, ਇਸ ਕਰਕੇ ਉਹ ਉਸ ਜਗ੍ਹਾ ਦੇ ਨਾਲ ਅਟੈਚਡ ਨਹੀਂ ਹੁੰਦਾ, ਉਸਦੀ ਤਮੰਨਾ ਆਪਣੇ ਹੀ ਘਰ ਜਾਣ ਦੀ ਬਣੀ ਰਹਿੰਦੀ ਹੈ। ਹੁਣ ਸਾਡੇ ਆਪਣੇ ਦਿਲਾਂ ਚ ਆਪਣੇ ਉਸ ਘਰ ਜਾਣ ਦੀ ਕੋਈ ਤਮੰਨਾ ਨਹੀਂ, ਇੱਥੇ ਹੀ ਰਹਿਣ ਦੀ ਹੈ। ਜਿਵੇਂ ਮਹਿਮਾਨ ਕਿਸੇ ਦੇ ਘਰ ਜਾ ਕੇ ਫਿਰ ਇਹ ਸੋਚ ਕੇ ਬਹਿ ਜਾ ਕੇ ਹੁਣ ਇੱਥੇ ਹੀ ਮੈਂ ਰਹਿਣਾ ਹੈ, ਤਾਂ ਕਿਤਨਾ ਗਲਤ ਐਟੀਟਿਊਡ ਹੋਏਗਾ। ਨੰਬਰ ਦੋ, ਜਦੋਂ ਮਹਿਮਾਨ ਕਿਸੇ ਦੇ ਘਰ ਚ ਜਾਂਦਾ ਹੈ ਤਾਂ ਮਹਿਮਾਨ ਉਸ ਘਰ ਵਾਲੇ ਦੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਬਣਾਉਣੀਆਂ ਸ਼ੁਰੂ ਕਰ ਲੈਂਦਾ। ਅਕਾਲ ਪੁਰਖ ਦੀ ਇਹ ਸ੍ਰਿਸ਼ਟੀ ਹੈ, ਅਕਾਲ ਪੁਰਖ ਦੀਆਂ ਸਾਰੀਆਂ ਵਸਤੂਆਂ ਅਤੇ ਦਾਤਾਂ ਹਨ, ਸਭ ਕੁਝ ਉਸਦਾ ਹੈ, ਲੇਕਿਨ ਅਸੀਂ ਇੱਕ ਮਹਿਮਾਨ ਦੀ ਤਰ੍ਹਾਂ ਜ਼ਰੂਰ ਆਏ ਹਾਂ ਪਰ ਬਾਅਦ ਦੇ ਵਿੱਚ ਉਸ ਦੀਆਂ ਵਸਤੂਆਂ ਨੂੰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤਾ। ਜਿਸ ਦੇ ਘਰ ਚ ਮਹਿਮਾਨ ਆਏ ਹਾਂ ਹੁਣ ਉਸਦਾ ਵੱਧ ਤੋਂ ਵੱਧ ਜਿਤਨਾ ਕੁਛ ਹੋ ਸਕਦਾ ਹੈ ਸੰਭਾਲ ਲਓ, ਇਕੱਠਾ ਕਰ ਲਓ, ਜਿਤਨਾ ਹੱਥ ਲੱਗਦਾ ਹੈ ਲਗਾ ਲਓ, ਇਸਕੇ ਹਾਥ ਹੋਏ ਤਾਂ ਸਭ ਕੁਛ ਲੈ। ਮਹਾਰਾਜ ਜੀ ਬਾਣੀ ਚ ਆਖਦੇ ਹਨ ਕਿ ਇਹ ਬੰਦੇ ਦੇ ਵੱਸ ਹੋਵੇ ਤੇ ਸਾਰਾ ਕੁਛ ਇਕੱਠਾ ਕਰ ਲੈ, ਕਹਿੰਦੇ ਤੁਸੀਂ ਇਕੱਠਾ ਕਰਨ ਲੱਗ ਪਏ ਹੋ, ਤੁਸੀਂ ਤੇ ਮਹਿਮਾਨ ਦੀ ਤਰ੍ਹਾਂ ਆਏ ਹੋ, ਕੁਛ ਵੀ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਮਹਿਮਾਨ ਦੀ ਤਰ੍ਹਾਂ ਰਹੋ। ਮਹਿਮਾਨ ਨੂੰ ਚੀਜ਼ਾਂ ਆਫਰ ਕੀਤੀਆਂ ਜਾਂਦੀਆਂ ਹਨ ਬੜੇ ਅਦਬ ਨਾਲ, ਸਤਿਕਾਰ ਨਾਲ ਵਰਤਣ ਲਈ, ਪਰ ਉਹ ਇਹ ਤਾਂ ਨਹੀਂ ਕਿ ਉਹਨਾਂ ਨੂੰ ਚੱਕ ਕੇ ਆਪਣੇ ਬੈਗ ਦੇ ਵਿੱਚ ਪਾਣੀ ਸ਼ੁਰੂ ਕਰ ਦੇਵੇ ਤੇ ਬਾਅਦ ਚ ਕਲੇਮ ਕਰੇ ਕਿ ਮੇਰੀਆਂ ਹਨ। ਅਕਾਲ ਪੁਰਖ ਵਾਹਿਗੁਰੂ ਸਾਨੂੰ ਅਤਿਅੰਤ ਦਾਤਾਂ, ਸੁੱਖ ਖੁਸ਼ੀਆਂ ਬਖਸ਼ਦਾ ਹੈ, ਪਰ ਕਿਸੇ ਵੀ ਚੀਜ਼ ਨੂੰ ਇਹ ਆਖਣਾ ਕਿ ਇਹ ਮੇਰਾ ਹੈ, ਉੱਥੇ ਫਿਰ ਮਹਿਮਾਨ ਨਹੀਂ ਰਹਿ ਜਾਂਦਾ, ਉੱਥੇ ਫਿਰ ਚੋਰ ਬਣ ਜਾਂਦਾ ਹੈ, ਬਿਨ ਨਾਵ ਹੈ ਸਭ ਚੋਰ। ਮਹਾਰਾਜ ਜੀ ਆਖਦੇ ਹਨ ਮਹਿਮਾਨ ਦੇ ਜੋ ਕੈਰੈਕਟਰਿਸਟਿਕਸ ਹੁੰਦੇ ਹਨ, ਮਹਿਮਾਨ ਬੜੇ ਸੰਜਮ ਦੇ ਨਾਲ ਉੱਥੇ ਦੀਆਂ ਚੀਜ਼ਾਂ ਨੂੰ ਵਰਤਦਾ ਹੈ, ਉਹਨਾਂ ਨੂੰ ਆਪਣੀਆਂ ਨਹੀਂ ਸਮਝਦਾ, ਉੱਥੋਂ ਜਾਣ ਦਾ ਵੀ ਉਹਦਾ ਕੋਈ ਪਲਾਨ ਹੁੰਦਾ ਹੈ, ਇਹ ਨਹੀਂ ਕਿ ਫਰ ਐਵਰੀ ਹੀ ਉੱਥੇ ਆਇਆ ਹੁੰਦਾ ਹੈ। ਮਹਿਮਾਨ ਚੰਗਾ ਹੀ ਉਦੋਂ ਤੱਕ ਲੱਗਦਾ ਹੈ ਜਦੋਂ ਪਤਾ ਹੁੰਦਾ ਹੋਵੇ ਕਿ ਇਸ ਤਰੀਕ ਨੂੰ ਇਸਨੇ ਚਲੇ ਜਾਣਾ ਹੈ। ਜੇ ਉਹ ਅਣਮਿੱਥੇ ਸਮੇਂ ਲਈ ਆ ਜਾਏ ਉਹਦਾ ਪਤਾ ਹੀ ਨਹੀਂ ਵੀ ਉਸਨੇ ਜਾਣਾ ਹੈ ਜਾਂ ਨਹੀਂ ਜਾਣਾ, ਫਿਰ ਉਹ ਮਹਿਮਾਨ ਮਹਿਮਾਨ ਨਹੀਂ ਰਹਿ ਜਾਂਦਾ, ਉਸਦੀ ਕਦਰ ਨਹੀਂ ਰਹਿ ਜਾਂਦੀ। ਗੁਰੂ ਮਹਾਰਾਜ ਕਹਿੰਦੇ ਹਨ ਵਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਕਹਿੰਦੇ ਆਪਣੇ ਇਸ ਦੁਨੀਆਂ ਇਸ ਜ਼ਿੰਦਗੀ ਦੇ ਜੀਵਨ ਦੇ ਰਸਤੇ ਉੱਤੇ ਪਰਮਾਤਮਾ ਦੇ ਵੱਲ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਸ ਵਾਟ ਦੇ ਉੱਤੇ ਆਪਣੇ ਲਈ ਬਹੁਤੇ ਝਮੇਲੇ ਨਾ ਖੜੇ ਕਰੋ, ਬਹੁਤੀਆਂ ਕੰਪਲੀਕੇਸ਼ਨਸ ਨਾ ਪੈਦਾ ਕਰੋ, ਬਹੁਤੇ ਮਾਮਲੇ ਨਾ ਖੜੇ ਕਰੋ, ਬਹੁਤਾ ਆਪਣੇ ਆਪ ਨੂੰ ਉਲਝਾਓ ਨਾ, ਜੀਵਨ ਨੂੰ ਸਿੱਧਾ ਸਾਦਾ ਸਾਫ਼ ਸੁਥਰਾ ਸਿੰਪਲ ਰੱਖੋ ਅਤੇ ਆਪਣੇ ਆਪ ਨੂੰ ਮਹਿਮਾਨ ਜਾਣੋ। ਇੱਥੇ ਤੁਹਾਡਾ ਡੇਰਾ ਬਿਲਕੁਲ ਨਹੀਂ ਹੈ, ਡੇਰਾ ਕਿਤੇ ਹੋਰ ਹੈ। ਜੇ ਇੱਥੇ ਆਪਣਾ ਡੇਰਾ ਬਣਾ ਕੇ ਬੈਠ ਗਏ, ਰਾਹ ਚ ਹੀ ਰੁਕ ਗਏ, ਤੇ ਰਾਹ ਚ ਰੁਕਿਆਂ ਦੇ ਨਾਲ ਫਿਰ ਕੀ ਹੁੰਦਾ ਹੈ ਉਹ ਮੈਂ ਕੱਲ ਨੂੰ ਆਪ ਨੂੰ ਸੁਣਾਵਾਂਗਾ। ਭੁੱਲ ਚੁੱਕ ਦਿਖੇਵਾਂ ਇਸ ਪੰਕਤੀ ਨੂੰ ਗਾਓ, ਅਬ ਕੀਰਤਨ ਦੀ ਸਮਾਪਤੀ ਹੈ।

ਪੜੀਏ ਪੜ ਪੁਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ।

ਪੌੜੀ ਸੱਚਾ ਸਾਹਿਬੇਗ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲ ਸੱਚਤਾ ਤਿੰਨੀ ਸੱਚ ਕੁਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਪ੍ਰਮਾਣਾ ਅਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਵਾਈ ਵਿਣਾ ਮੈਂ ਕਿ ਥਾਈ ਨਾ ਪਾਈ ਰਹਿ ਭਵਾਣੀ ਮੜੀ ਮਸਾਣੀ ਅੰਦਰ ਜਾਣੇ ਪ੍ਰਪਜਦਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਜਾਏ ਨਾਨਕ ਨਜ਼ਰ ਕਰੇ ਸੋ ਪਾਏ ਅਸਾਂ ਦੇ ਸੇ ਤੇਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ।

ਤਲੰਗ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਨਾਮ ਜਪਣ ਵਾਲਿਆਂ ਤੋਂ ਅਜ਼ੂਰ ਫਰਮਾਉਂਦੇ ਮੈਂ ਕੁਰਬਾਨ ਜਾਂਦਾ ਹਾਂ ਇਹ ਵਾਹਿਗੁਰੂ ਜੇ ਤੇਰੇ ਨਾਮ ਵਿਚ ਜੁੜਿਆ ਇਹ ਤਨ ਮਾਇਆ ਪਾਹਿਆ ਪਿਆਰੇ ਇਹ ਜਿਹੜਾ ਤਨ ਇਹਨੂੰ ਮਾਇਆ ਦੀ ਪਾਹ ਲੱਗੀ ਪਈ ਹੈ ਮਾਇਆ ਦੀ ਮੈਲ ਲੱਗੀ ਪਈ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਰੜਾ ਪਿਆਰੇ ਕਿਉਂ ਧਨ ਸੇਜੇ ਸਰੀਰ ਰੂਪੀ ਚੋਲੜਾ ਜਿਸ ਨੂੰ ਲਭ ਦੀ ਮੈਲ ਹੈ ਮਾਇਆ ਦੀ ਪਾਹ ਲੱਗੀ ਹੈ ਏਡਾ ਮੈਲਾ ਚੋਲਾ ਹੈ ਉਹ ਸਵਾਮੀ ਕੰਤ ਇਸ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ ਹਜ਼ੂਰ ਕਹਿੰਦੇ ਨਾ ਹਾਂ ਕੁਰਬਾਨੇ ਜਾਉਂ ਮਿਹਰਬਾਨਾ ਹਾਂ ਕੁਰਬਾਨੇ ਜਾਉਂ ਹਾਂ ਕੁਰਬਾਨੇ ਜਾਉਂ ਤਿਨਾਂ ਕੇ ਲੈਣ ਜੋ ਤੇਰਾ ਨਾਮ ਜਿਨ੍ਹਾਂ ਨੇ ਮੈਲ ਤੋਂ ਆਪਣੇ ਆਪ ਨੂੰ ਦੂਰ ਕੀਤਾ ਆਪਣੇ ਮਨ ਤੇ ਤਨ ਦੇ ਉੱਤੇ ਨਾਮ ਰੂਪੀ ਸੁੰਦਰ ਚੋਲਾ ਪਹਿਨੇ ਨਾਮ ਰੂਪੀ ਸੁੰਦਰ ਡਰੈਸ ਪਾਈ ਹੈ ਫਿਰ ਦੁਨਿਆਵੀ ਕੱਪੜੇ ਮੈਲੇ ਹੋ ਜਾਂਦੇ ਹਨ ਇਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਹੈ ਕੁਝ ਸਮੇਂ ਦੇ ਬਾਅਦ ਕੱਪੜਿਆਂ ਦਾ ਸੁਹੱਪਣ ਇਹ ਨਹੀਂ ਰਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਰ ਹਜ਼ੂਰ ਫਰਮਾਉਂਦੇ ਹਨ ਜਿਸ ਇਨਸਾਨ ਨੇ ਨਾਮ ਰੂਪੀ ਸੱਚਾ ਕੱਪੜਾ ਪਾ ਲਿਆ ਜਿਸ ਇਨਸਾਨ ਨੇ ਨਾਮ ਰੂਪੀ ਆਪਣੀ ਡਿਊਟੀ ਤੇ ਸੁਹਾਪਣ ਬਣਾਇਆ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਇਹ ਰੰਗ ਸਭ ਤੋਂ ਸ੍ਰੇਸ਼ਟ ਹੈ ਮਾਇਆ ਦੇ ਰੰਗ ਵੀ ਫਿੱਕੇ ਪੈ ਜਾਂਦੇ ਨੇ ਹਕੂਮਤ ਦੇ ਰੰਗ ਵੀ ਮੱਧਮ ਪੈ ਜਾਂਦੇ ਪਰ ਜੋ ਸੱਚਾ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈਂਦਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾ ਕਾਇਆ ਰੰਗਣ ਜੇ ਥੀ ਪਿਆਰੇ ਪਾਈਏ ਨਾਮ ਮਜੀਠ ਆਪਣੇ ਮਨ ਦੇ ਉੱਤੇ ਮਜੀਠ ਰੰਗ ਚੜਾ ਹੋਰ ਸਾਰੇ ਰੰਗ ਕਲਰ ਜਿਹੜੇ ਹਨ ਆਸਤਾ ਆਸਤਾ ਫਿੱਕੇ ਪੈ ਜਾਂਦੇ ਹਨ ਪਰ ਮਜੀਠ ਦਾ ਰੰਗ ਐਸਾ ਹੁੰਦਾ ਹੈ ਉਹਨੂੰ ਜਿਉਂ ਜਿਉਂ ਧੋਵੋ ਤਿਉਂ ਤਿਉਂ ਨਿਖਰਦਾ ਹੈ ਇਸੇ ਤਰ੍ਹਾਂ ਨਾਮ ਰੂਪੀ ਜਿਹੜਾ ਮਜੀਠਾ ਚੋਲਾ ਹੈ ਰੰਗ ਹੈ ਇਹ ਕਦੇ ਫਿੱਕਾ ਨਹੀਂ ਪਿਆ ਚਾਹੇ ਮੁਸੀਬਤ ਆ ਜਾਏ ਦੁੱਖ ਆ ਜਾਏ ਸੁੱਖ ਆ ਜਾਏ ਪਰ ਪੈਰੀ ਸਾਧ ਸੰਗਤ ਦੁੱਖਾਂ ਸੁੱਖਾਂ ਦੇ ਰੰਗ ਵਿੱਚ ਕਈ ਵਾਰੀ ਇਨਸਾਨ ਘਾਬਰ ਜਾਂਦਾ ਪਰ ਜਿਸ ਵੇਲੇ ਨਾਮ ਰੂਪੀ ਗੁਰੂ ਦੇ ਪਿਆਰ ਦਾ ਰੰਗ ਚੜ ਜਾਂਦਾ ਫਿਰ ਕਾਬਰ ਮੁੱਕ ਜਾਂਦਾ ਚਾਹੇ ਆਰੇ ਹੇਠਾਂ ਪੈਣਾ ਪੈ ਜਾਏ ਭਾਈ ਮਤੀ ਦਾਸ ਨੂੰ ਫਿਰ ਉਹ ਰੰਗ ਫਿੱਕਾ ਨਹੀਂ ਪੈਂਦਾ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦੇ ਹਨ ਸਿੱਖੀ ਦਾ ਰੰਗ ਕਦੇ ਵੀ ਮੱਧਮ ਨਹੀਂ ਰੋਜ ਅਰਦਾਸ ਕਰਦੇ ਹਾਂ ਗੁਰੂ ਕੇ ਸਿੱਖ ਸਿੱਖੀ ਵਾਸਤੇ ਚਰਖੜੀਆਂ ਤੇ ਚੜ ਗਏ ਬੰਦ ਬੰਦ ਕਟਵਾਇਆ ਪੁੱਠੀਆਂ ਖਲਾ ਨਵਾਈਆਂ ਇੱਥੇ ਬਸ ਨਹੀਂ ਨਾਲ ਮਾਤਾਵਾਂ ਭੈਣਾਂ ਦੀ ਵੀ ਆਪਾਂ ਰੋਜ ਅਰਦਾਸ ਕਰਦੇ ਹਾਂ ਜਿਨ੍ਹਾਂ ਬੀਬੀਆਂ ਨੇ ਜਿਨ੍ਹਾਂ ਭੈਣਾਂ ਨੇ ਮੀਰ ਮੰਨੂ ਦੀ ਜੇਲ ਵਿਚ ਲਾਹੌਰ ਦੀ ਜੇਲ ਉਹ ਜੇਲ ਮੈਂ ਵੇਖੀ ਪਾਰਟੀਸ਼ਨ ਤੋਂ ਪਹਿਲਾਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ, ਫਿਰ ਇੱਥੇ ਹੀ ਬਸ ਨਹੀਂ। ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆ ਜਿੱਥੇ ਤੱਕ ਰਹੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਨ ਕੰਤੇ ਪਾਵੇ ਆਪੇ ਹੀ। ਤੋ ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

Addig ਰਾਤ ਦਾ ਸਮਾਂ ਅਚਾਨਕ ਰਾਜੇ ਨੂੰ ਜਾਗ ਹੋਈ। ਰਾਜੇ ਨੇ ਕੀ ਤੱਕਿਆ, ਰਾਣੀ ਵਾਲਾ ਪਲੰਗ ਖਾਲੀ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਰਾਣੀ ਵਾਲਾ ਪਲੰਗ ਖਾਲੀ ਹੈ। ਥੋੜਾ ਸਮਾਂ ਰਾਜੇ ਨੇ ਉਡੀਕ ਕੀਤੀ, ਪਰ ਜਿਸ ਵੇਲੇ ਰਾਣੀ ਨੂੰ ਰਾਜੇ ਨੇ ਨਹੀਂ ਤੱਕਿਆ ਤਾਂ ਭਾਈ ਸਾਹਿਬ ਜੀ ਲਿਖਦੇ ਨੇ, ਰਾਜੇ ਦੇ ਮਨ ਚ ਬੜੀ ਹੈਰਾਨੀ। ਅੱਧੀ ਰਾਤ ਦਾ ਸਮਾਂ, ਰਾਣੀ ਕਿਧਰ ਚਲੀ? ਰਾਜਾ ਉਠਿਆ, ਮਹਿਲ ਦੇ ਅੰਦਰ ਰਾਣੀ ਨੂੰ ਲੱਭਣ ਲੱਗ ਗਿਆ। ਸਾਰੇ ਕਮਰੇ ਵੇਖੇ, ਪਰ ਰਾਣੀ ਦਿਸ ਨਾ ਵੀ ਮਨ ਵਿਚ ਵਰਤ ਗਈ ਹੈ। ਤੋ ਪਿਆਰੀ ਸਾਧ ਸੰਗਤ, ਰਾਜੇ ਦੇ ਮਨ ਵਿਚ ਰਾਣੀ ਦੇ ਮੁਤਲਕ ਚੰਗੇ ਖਿਆਲ ਵੀ ਆਉਣ ਲੱਗ ਗਏ, ਮੰਦੇ ਵੀ ਆਉਣ ਲੱਗ। ਰਾਣੀ ਦਾ ਮੇਰੇ ਨਾਲ ਪਿਆਰ ਤਾਂ ਬੜਾ ਹੈ, ਪਰ ਅੱਧੀ ਰਾਤੀ ਰਾਣੀ ਦਾ ਮਹਿਲ ਵਿੱਚੋਂ ਗੈਰ ਹਾਜ਼ਰ ਹੋਣਾ, ਇਹ ਤਾਂ ਮੈਨੂੰ ਧੋਖਾ ਦਿੰਦੀ। ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ, ਨੀਂਦ ਆ ਗਈ। ਦਿਨ ਚੜ੍ਹਿਆ, ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਰਾਣੀ ਆਪਣੇ ਪਲੰਗ ਤੇ ਲੇਟੀ ਹੋਈ। ਰਾਜੇ ਨੇ ਆਵਾਜ਼ ਦਿੱਤੀ, ਰਾਣੀਏ ਉੱਠ। ਰਾਣੀ ਉੱਠੀ, ਰਾਜਨ ਹੁਕਮ ਕਰੋ। ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀਏ ਸੱਚ ਦੱਸ, ਤੂੰ ਰਾਤੀ ਕਿੱਥੇ ਗਈ ਸੀ? ਅੱਧੀ ਰਾਤ ਤੂੰ ਗੈਰ ਹਾਜ਼ਰ ਸੀ, ਕਿੱਥੇ ਗਈ ਸੀ? ਰਾਣੀ ਸੋਚਣ ਲੱਗੀ, ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ, ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ। ਤੋ ਰਾਣੀ ਰੋਜ਼ ਕਿੱਥੇ ਜਾਂਦੀ ਸੀ? ਆਈ ਸਾਹਿਬ ਜੀ ਲਿਖਦੇ, ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰੂ। ਰੋਜ ਸਤਸੰਗ ਵੀ ਜਾਂਦੀ ਸੀ, ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ, ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ, ਚਾਹੇ ਮੀਂਹ ਹੋਵੇ ਚਾਹੇ ਹਨੇਰੀ, ਕੈਸਾ ਵੀ ਵੈਦਰ ਕਿਉਂ ਨਾ ਹੋਵੇ, ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ, ਜੇ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ, ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ, ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ, ਰੋਟੀ ਮਿਲੇ ਚਾਹੇ ਨਾ ਮਿਲੇ, ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ, ਇਹ ਪਿਆਰ ਦੀ ਨਿਸ਼ਾਨੀ ਹੈ, ਇਹ ਪਿਆਰ ਹੈ। ਰਾਣੀ ਸੋਚ, ਰਾਜੇ ਨੇ ਫਿਰ ਕਿਹਾ, ਰਾਣੀ ਬੋਲ, ਤੂੰ ਰਾਤੀ ਕਿੱਥੇ ਗਈ ਸੀ? ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੂੰ ਵਿਛੜਦੀ। ਪਰ ਰਾਣੀ ਨੇ ਸੋਚਿਆ, ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ। ਪਿਆਰ ਪ੍ਰੇਮੀ ਦਾ, ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਨਿਰੰਕਾਰ ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤਾਂ ਜੀਵਨ ਹੈ ਸਤਸੰਗ। ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

एक सज्जन सब सज्जन, एक नो सज्जन बना ले सारी दुनिया, एक वाल पिट कर लेगा दुनिया वैरी बन जाएगी। एक सज्जन सब सजना, एक वैरी सब। तो रानी तारा ने सोचिया मेरी गुरु नालो ना टुट। राजे ने पूछा रानी किथे गई स, कह लगी किधरे भी नहीं गई, आखो श्री वाले। राजा खामोश हो गया, दिन चढ़िया कचहरी चला गया, रात पई वापस प्रसाद पानी छक के राजा फुलां दी सेजा उते आराम कर रहे है, ते रानी तारा पति जान के मुठी चापी कर रही। ते इस उड़ीक विच भी है भी राजा सो जाए ते मैं सत्संग विच पहुंचा। पर अज राजे ने भी सोचिया भी मना सोना नहीं, वेखना राणी जांदी किथे। राजे ने अखा बंद करके घुराड़े मारने शुरू कर दिते, बनावटी घुराड़े। पौड़ी पाड़ी राणी ने सोचिया मना राजा तो सो गया है, उठ जिथे अमृत वस रहा है उथे पहुंची। राणी तारा उठी, खड़ावा पाईया, चोर दरवाजे थानी बाहर निकल गई। फिर राजा तो जागदा ही पिया, होर तराती उठ के पिछे चलिया तरल जोहानी। अद्धी रात का समय है, अगे अगे राणी जा रही है, पिछे पिछे राजा। राजा सोचता है मैं राणी नूं डर भी नहीं लगता, इहदे अंदर भय ही नहीं, कल्ली तुरी जांदी। पर डर तां उसनूं लगता है जिन्हें निर्भव नूं नहीं जपिया, उहनूं भय जापदा है। पर जिसने निर्भव वाहिगुरू नूं जप लिया है, हजूर कहिंदे निर्भव जपै सगल भव, उहदे सारे भय मिट जांदे। असी उतने तक डरते रहांगे जितने तक निर्भव निरंकार नाल असी अपने आप नूं अटैच नहीं किया। जिस वेले उहदे नाल सुरत जड़ जाएगी, पै आएगा ही नहीं, पता नहीं किधर जा रही है। पर राणी किथे पहुंची, जिस तरह प्यारी सास संगत हंस मानसरोवर ते जांदे हन, इसे तरह जिहड़े गुरमुख हन उह सत्संग विच जांदे। कौआ रूड़ी ते जाके बहिंदा, कां दा वासा रूड़ी, मनमुख दा वासा की है शराब खाना, आखो श्री वाहिगुरु। भैड़ियां संगतां, और जो गुरमुख है ओ सत्संग रूपी मानसरोवर ते बैठ के ते आनंद माणदे। राणी पौती संगती, राजे ने सुख दा साह लिया भी मना आई तां चंगी थां ते है, पर पुछ के नहीं आई। जे इसे तरह चला गया हो सकता है सवेरे राणी फिर मुकर जावे। राजे ने कहा भी कोई निशानी ले चली। राजे ने की कीता, राणी दी खड़ाम चुक ली। खड़ाम जान दे ना, सारे नु पता है खड़ाम लकड़ दी, पर वो राजे दी खड़ाम सी, ओदे च हीरे लाल भी जड़े सन, राजे महाराजिया दी खड़ाम, बड़ी ब्यूटीफुल सी, खूबसूरत। हमातड़ कोल तां लकड़ दी होवेगी, पर जो अमीर आदमी है उन्हां दी चप्पलां ते जोड़े ही बड़े कीमती होंदे। राणी सी राजे दे घर, बड़ी कीमती खड़ाव, राजे ने खड़ाव चुक ली, वापस महलां च आया, तजौरी दा बूआ खोलिया, खड़ाव विच रखी, दरवाजा बंद कीता, ताला लाया, चाबी जेब च पा के सौ गया। इधर प्यारी साध संगत, सत्संग हो रहा है, गुरु दी बाणी दा अमृत वस। जो गुरबाणी असी हुण सुन रहे हैं ना, ए गुरबाणी सतयुग विच भी सी। राजा हरिश्चंद्र सतयुग विच है, एवें नहीं इस बाणी नूं निरंकारी कहा, क्योंकि जदों तो निरंकार दी होंद होई है ए बाणी उस समय तो प्रगट हुई। ताइयो धन गुरु अर्जन देव पातशाह जी ने इहनूं निरंकारी बाणी की, किसे ना किसे रूप विच ए बाणी तुरदी आई है, आई है। तो प्यारी सत्संगत, सत्संग दी समाप्ति हुई,
ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ ਕਿਤੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿੱਚ ਨਹੀਂ ਜਾਣਾ ਪਰ ਮੇਰਾ ਤੋ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇੱਕ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖਾਂ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਰੀ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਰੀ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਵ ਕਿੱਥੋਂ ਆ ਗਈ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਵ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਜਿੱਠਾ ਚਲਤ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਜ਼ੇ ਨੂੰ ਮੁਜਜ਼ਾ ਵੇਖਿਆ ਵੀ ਖੜਾ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀਡਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸ੍ਰੀ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ

ਕਿਧਰ ਹੈ ਮਰਦ ਦਾ ਮੂੰਹ, ਕਿਧਰ ਹੈ? ਉਹ ਕੁਝ ਬੋਲਦਾ, ਉਹ ਕੁਝ ਬੋਲਦਾ। ਕਈਆਂ ਘਰਾਂ ਚਕਲੇ ਵੇਲੇ ਖੜਕਦੇ ਹੀ ਰਹਿੰਦੇ ਹਨ ਹਰ ਦਿਨ। ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ, ਦੰਪਤੀ ਦੀ ਬਣ ਆਈ ਹੈ ਸੁਰੂ, ਉੱਥੇ ਸਾਰੇ ਪਦਾਰਥ। ਕਈਆਂ ਘਰਾਂ ਇਸਤਰੀ ਦਾ ਅਪਮਾਨ ਹੁੰਦਾ ਹੈ, ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ, ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉੱਥੇ, ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇਹ ਨਹੀਂ ਵੀ ਪਤੀ ਰੋ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ, ਕਿਉਂ ਚੁੱਪ ਕਰੇ? ਇਹ ਤਾਂ ਬਰਾਬਰ ਦਾ ਹੱਕ ਹੈ। ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ, ਪਤੀ ਵੀ ਕਰਦਾ। ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ, ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ। ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ ਹਾਂ। ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ, ਸਤਸੰਗ ਵਿਚ ਪਹੁੰਚੇ। ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ? ਤਾਂ ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ, ਸਾਧ ਸੰਗਤ

ਮਹਾਰਾਣੀ ਹੈ ਜੋ ਅੱਜ ਸਤਸੰਗ ਵਿਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਫਿਰ ਪਿਆਰੀ ਸਤਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ ਤੁਸੀਂ ਤੱਕ ਲਓ ਨਾ ਇਸਤਰੀ ਦੋ ਕਾਰਾਂ ਬਾਤ ਕਰਦੀ ਹੈ ਇਸਤਰੀ ਜੋ ਹੈ ਇਹ ਦੋ ਘਰ ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਸ੍ਰੀ ਵਾਹਿਗੁਰੂ ਇਹ ਵਿਚਾਰ ਦੀ ਬਾਤ ਹੈ ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ ਇਸਤਰੀ ਦੇ ਹੱਥ ਵਿਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿਚ ਨਹੀਂ ਆਉਣਾ ਚਾਹੀਦਾ ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦੇ ਆ ਸਮਝਦੇ ਆ ਤਾਂ ਪਸ਼ੂ ਹੀ ਸਮਝ ਜਾਂਦੇ ਨੇ ਆਖੋ ਸ੍ਰੀ ਵਾਹਿਗੁਰੂ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ ਤੱਕ ਲੋ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾਇਆ ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਹੈ ਇਹ ਵਸਤੂ ਕਿੱਥੋਂ ਮਿਲੀ ਪੈਰੀ ਸਾਹਿਬ

संगत ਇਹ ਸਤਸੰਗ ਵਿੱਚੋਂ ਮਿਲੀ, ਨਾਮ ਵਿੱਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਹੀ। ਵਾਹ, ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮਿਹਰਾਂ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਮੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ, ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ, ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਆ, DDT ਛਿੜਕਦੇ ਆ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ, ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ। ਨਸ ਵੰਜੋ ਕਿਲ ਵਿਖੋ ਕਰਤਾ, ਜਿੱਥੇ ਗੁਰੂ ਆ ਜਾ। ਤੋ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ, ਯੰਗ ਹਨ ਦੋਵੇਂ, ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੋ ਕਾਲਨਾ ਕਾਲੀ ਹੈ, ਤੋ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ, ਗੁਰੂ ਸਦਾ ਮਿਹਰ ਪਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ, ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ, ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ ਗੁਰੂ ਸਦਾ ਬਖਸ਼ੇ। ਕਿਉਂਕਿ ਇਹ ਹੀ ਸਿੱਖ ਦਾ ਜੀਵਨ ਹੈ, ਇਹ ਹੀ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪਵ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਬੜੇ ਪਿਆਰ ਨਾਲ ਸ਼ਰਨ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਨ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਔਰ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿੱਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਪਾਨਮਤੀ ਇਹ ਮੱਤ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿੱਚ ਹੀ ਸ਼ਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

ਕਬੀਰ ਸਾਹਿਬ ਕਹਿੰਦੇ ਨੇ ਸਭ ਕੁਛ ਛੱਡ ਦਿੱਤਾ ਹੈ, ਤੰਨਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਮੈਂ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਛ ਛੱਡ ਕੇ ਮੈਂ ਹਰੀ ਦਾ ਨਾਮ ਰੱਬ

ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ, ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ ਬੀਬੀ ਸੀ। ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਟ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

Thank you.

उन फल से जो बड़ी

माई मेरे

ਹੁਕਮ ਬੰਦੋ ਕੇ ਬੰਦਾ ਨੇ ਕਹਿ ਲਗਾ ਮੇਰੇ ਨਾਲ ਅਸੀਂ ਵੀ ਰਾਤ ਤੁਰ ਪਿਆ
ਕਿੱਥੇ ਕਿੱਥੇ ਸਾਰੇ ਅਹਿਸਾਨ ਕਿੱਥੇ ਪਹੁੰਚ ਗਏ, ਕਿੱਥੇ ਮੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੋ ਕਰ ਗਏ ਜਾਂ ਮੇਰੇ ਮੱਥਾ ਚੁੱਕੇ ਆ ਅਰੂਰ ਨੇ ਚੁੱਕਿਆ ਤੇ ਪਿਆਰ ਨਾਲ ਫਿਰ ਪਿਆ ਨਾਨਕ ਸਿੱਖੀ ਅੱਜਿਆ ਆਓ ਬੈਜੀ ਮਰਦਾਨੇ ਨੇ ਚੁੱਕਿਆ ਕਿਹਾ ਬਾਈ ਤੂੰ ਕੱਲ ਵਾਲਾ ਹੈ ਇਹਨੇ ਕਿਹਾ ਕੱਲ ਤਾਂ ਮੀਰਾ ਨੇ ਤੂੰ ਪਾਈ ਫਿਰਦਾ ਹੈ ਅੱਜ ਕਿੰਨੀਆਂ ਵਰਦੀਆਂ ਇਤਨੀਆਂ ਖੁਸ਼ਬੂਆਂ ਇਹ ਕਿਹੜੀ ਕਿਰਪਾ ਕਰੋ ਕਿ ਅੱਗੇ ਲਗਾ ਪਤਾ ਲਿਆ ਇਹ ਸਾਰੀ ਕਿਰਪਾ ਮੇਰੇ ਗੁਰੂ ਨਾਨਕ ਦੀ ਬਖਸ਼ ਹਜ਼ੂਰ ਕਹਿਣ ਲੱਗੇ ਮੈਂ ਮਰਦਾ ਲਿਆ ਸੱਚ ਨੇ ਬਾਬਾ ਇਹਦੇ ਕਿਹੜੀ ਚੀਜ਼ ਕਿਹੜੀ ਸੀ ਹੋ ਇਹਦੀ ਵੱਡੀ ਦਾਤ ਹਜ਼ੂਰ ਕਹਿਣ ਲੱਗੇ ਮਰਦਾ ਲਿਆ ਇਹਦੀਆਂ ਪਿਆਰ ਵਾਲੀਆਂ ਹੋਰ ਇਸ ਵਿੱਚ ਐਪ ਮੇਰੇ ਕਿਹਾ ਹੈ।

Yeah.

0: Hasta ya vemos pasar.
1: Señor.

ਬਿਰਦ ਪਿਆ ਉੱਪਰ ਸਾਕ ਸੈ ਬਿਰਦ ਪਿਆ।

ਮਨ ਵਿੱਚ ਜੈਕਰ ਸੋਚੀ ਹਾਰੇ।

ਕੰਨ ਜੇ ਹੋਵਣ ਸੁਣ

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਝ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ, ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ। ਲੇਕਿਨ ਸਤਿਗੁਰੂ ਕਹਿੰਦੇ ਨੇ, ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿੰਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ। ਦੁੱਖ ਦੇਖਤ ਹੈ ਪਰ ਦੇਤ

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਓ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ

ਬੰਦਾ ਰਾ ਅਜ਼ ਕੈਦ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾ ਨਸ਼ਬੋ ਨਮਾਮੇ ਖਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਖਾਹਦ, ਹਰ ਕਸ ਬਰਾਏ ਫੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਖੁਦਾ ਮੇ ਖਾਹਦ। ਇਸ ਦਾ ਪੰਜਾਬੀ ਵੀ ਤਰਜਮਾ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ

ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦਾ ਪਰਮ ਪਵਿੱਤਰ ਮੁਕੱਦਸ ਪੁਨੀਤ ਆਪਾ ਗੁਰੂ ਸਾਹਿਬ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਭੰਡਾਰ ਬਹਿਰੇ ਜ਼ਖਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਮੋਲਿਕ ਖਜ਼ਾਨੇ ਵਿਚੋਂ ਆਸਾ ਦੀ ਵਾਰ ਦੇ ਸ਼ਬਦਾਂ ਸਲੋਕਾਂ ਪੌੜੀਆਂ ਦੁਆਰਾ ਅਥਵਾ ਕੁਝ ਸ਼ਬਦਾਂ ਦੁਆਰਾ ਸਤਿਗੁਰਾਂ ਦੀ ਦਾਤ ਸਿੱਖਿਆ ਪ੍ਰਾਪਤ ਹੋਈ ਹੈ। ਅੰਤਲਾ ਸ਼ਬਦ ਜੋ ਆਪਣੇ ਦੇ ਸਾਹਮਣੇ ਗਾਇਨ ਕੀਤਾ ਜਾ ਰਿਹਾ ਹੈ ਆਸਾ ਅਤੇ ਪਹਾੜੀ ਆਦਿਕ ਦੇ ਆਲਾਪਾਂ ਅੰਦਰ ਸਵਰਾਂ ਅੰਦਰ ਤੇ ਸਪਤਕਾਂ ਅੰਦਰ ਇਸ ਦੀ ਬੇਸਿਕ ਲਾਈਨ ਇਸ ਦਾ ਬੇਸਿਕ ਆਈਡੀਆ ਸੈਂਟਰਲ ਆਈਡੀਆ ਗੁਰੂ ਮਹਾਰਾਜ ਜੀ ਪੁਨਾ ਪੁਨਾ ਫਰਮਾਉਂਦੇ ਨੇ ਤਾਂ ਕਿ ਸਾਡੇ ਮਨ ਅੰਦਰ ਵਸ ਜਾਏ ਟਿਕ ਜਾਏ। ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹੇ ਗੁਰੂ ਦੇ ਪਿਆਰਿਓ ਸਰਵ ਵਿਆਪੀ ਸਰਵ ਸ਼ਕਤੀਵਾਨ ਓਮਨੀ ਪ੍ਰੈਜੈਂਟ ਐਂਡ ਓਮਨੀ ਪੋਟੈਂਟ ਜੋ ਅਲਮਾਈਟੀ ਫਾਦਰ ਹੈ ਜੋ ਸਰਵ ਸ਼ਕਤੀਵਾਨ ਹਰ ਸਮੇਂ ਹਰ ਜਗ੍ਹਾ ਵਿਆਪਕ ਹੈ ਤੇ ਸਮੂਹ ਪੂਰਵਤਾ ਸ਼ਕਤੀਆਂ ਦਾ ਮਾਲਕ ਹੈ ਉਸ ਦਾ ਚਿੰਤਨ ਕਰੋ ਉਸ ਦੀ ਆਰਾਧਨਾ ਕਰੋ। ਗੁਰਸਿੱਖ ਹਰ ਬੋਲੋ ਮੇਰੇ ਭਾਈ ਅੱਗੇ ਇਕਰਾਰ ਹੈ ਵਾਅਦਾ ਹੈ ਫਲ ਕੀ ਮਿਲੇਗਾ ਪ੍ਰਾਪਤੀ ਕੀ ਹੋਵੇਗੀ ਮੁਆਵਜ਼ੇ ਅੰਦਰ ਰਿਵਾਰਡ ਇਵਜ਼ਾਨਾ ਕੀ ਮਿਲੇਗਾ। ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਸਭ ਪਾਪ ਲਹਿ ਜਾਏ। ਕਈ ਵਾਰੀ ਮਨੁੱਖ ਨਾ ਚਾਹੁੰਦਾ ਹੋਇਆ ਵੀ ਪਾਪ ਕਰ ਜਾਂਦਾ ਹੈ ਅਕਾਰਨ ਹੀ ਕਿਸੇ ਨਾਲ ਸ਼ਦੀਦ ਖਿਆਲਾਤਾਂ ਦਾ ਟਕਰਾਅ ਹੋ ਜਾਂਦਾ ਹੈ ਅਕਾਰਨ ਹੀ ਕਿਸੇ ਨਾਲ ਵਿਰੋਧਤਾ ਹੋ ਜਾਂਦੀ ਹੈ ਨਾ ਚਾਹੁੰਦਿਆਂ ਹੋਇਆਂ ਵੀ ਕਈ ਕੁਛ ਇਹ ਤੋਂ ਹੋ ਜਾਂਦਾ। ਕੌਣ ਚਾਹੁੰਦਾ ਹੈ ਮੇਰੇ ਸਵੱਛ ਅਤੇ ਕੀਮਤੀ ਲਿਬਾਸ ਉੱਤੇ ਗਰਦ ਪਵੇ ਕਾਲਸ ਲੱਗੇ ਪਰ ਫਿਰ ਵੀ ਲੱਗ ਜਾਂਦੀ ਨਾ ਦਿਆਂ ਆਲੂਦਗੀ ਹੋ ਜਾਂਦੀ ਹੈ। ਮੈਂ ਨਹੀਂ ਨਾ ਚਾਹੁੰਦਿਆਂ ਹੋਇਆਂ ਲੈਣ ਦੇਣ ਵਿੱਚ ਵਰਤਾਰਿਆਂ ਅੰਦਰ ਕਈ ਵਾਰੀ ਤਲਖ ਕਲਾਮੀਆਂ ਅਚੇਤ ਗੱਲਾਂ ਹੋ ਜਾਂਦੀਆਂ ਨੇ ਤੇ ਹੌਲੀ ਹੌਲੀ ਸੂਖਸ਼ਮ ਮੈਲ ਲੱਗਦੀ ਵੀ ਕਸਾਫਤ ਗਲਾਜ਼ਤ ਦਾ ਰੂਪ ਧਾਰ ਜਾਂਦੀ ਹੈ ਤੇ ਡੂੰਘੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰਾਂ ਨੇ ਆਪਦੇ ਪਾਵਨ ਫਰਮਾਨਾਂ ਦੁਆਰਾ ਫਰਮਾਇਆ ਹੈ ਨਰ ਅਚੇਤ ਪਾਪ ਤੇ ਡਰ ਜੋ ਤੂੰ ਉਚੇਚੇ ਤੌਰ ਤੇ ਧਾ ਕੇ ਅਟੈਂਸ਼ਨਲੀ ਨਹੀਂ ਵੀ ਕਰਦੋ ਐਸੇ ਹੋ ਜਾਣ ਵਾਲੇ ਪਾਪਾਂ ਤੋਂ ਵੀ ਤੂੰ ਸੁਚੇਤ ਰਹਿ ਬੇਦਾਰ ਰਹਿ ਬਚ ਕੇ ਰਹਿ ਨਰ ਅਚੇਤ ਪਾਪ ਤੇ ਡਰ। ਤੋ ਗੁਰੂ ਸਾਹਿਬ ਜੀ ਨੇ ਐਸਾ ਵੀ ਫਰਮਾਇਆ ਹੈ ਕਿ ਜੇ ਬਿਲਫਰਜ਼ ਨਾ ਚਾਹੁੰਦਿਆਂ ਵੀ ਇੱਕ ਸਾਫਤ ਗਲਾਜ਼ਤ ਮੈਲ ਲੱਗਦੀ ਜਾਵੇ ਤਾਂ ਵੀ ਆਸ਼ਾਵਾਦੀ ਗੁਰੂ ਨੇ ਸਾਨੂੰ ਰਾਹਬਰੀ ਬਖਸ਼ਦਿਆਂ ਹੋਇਆਂ ਸ਼ਾਹਕਾਰ ਕਲਾਮ ਅੰਦਰ ਫਰਮਾਨ ਕੀਤਾ ਹੈ ਭਰੀਆ ਮੱਤ ਪਾਪਾਂ ਕੇ ਸਨ ਹੁਣ ਤੂੰ ਬੇਹਿਸ ਬੇਹਰਕਤ ਬੇਉਦਮਾ ਨਾ ਹੋ ਢੇਰੀ ਨਾ ਢਾ ਦੇ ਕਿ ਮੈਂ ਪਾਪੀ ਹੋ ਗਿਆ ਹਾਂ ਤੇ ਦੇਖ ਕਿਵੇਂ ਆਸ਼ਾਵਾਦੀ ਸਤਿਗੁਰੂ ਮਿਹਰਾਮਤ ਕਰਦੇ ਨੇ ਭਰੀਆ ਮੱਤ ਪਾਪਾਂ ਤੇ ਸੰਗ ਪਹਿਲੀ ਮਿਸਾਲ ਦਿੱਤੀ ਹੈ ਮੂਤ ਪਲੀਤੀ ਕੱਪੜ ਹੋਏ ਅੱਗੇ ਢੰਗ ਦੱਸਿਆ ਦੇ ਸਾਬੂਨ ਦੇ ਮਨ ਲਗਾਉਣਾ ਦੇ ਸਾਬੂਨ ਉਸ ਪਲੀਤ ਕੱਪੜੇ ਨੂੰ ਨਾਪਾਕ ਕੱਪੜੇ ਨੂੰ ਜੋ ਮੂਤ ਪਲੀਤੀ ਕੱਪੜ ਹੋਏ ਹੋ ਗਿਆ ਸੀ ਦੇ ਸਾਬੂਨ ਲਈਏ ਉੱਥੋਂ ਇਸੇ ਤਰ੍ਹਾਂ ਹੀ ਭਰੀਏ ਮੱਤ ਪਾਪਾਂ ਕੇ ਸਨ ਉਹ ਧੋਪੈ ਨਾਵੈ ਕੇ ਰੰਗ। ਕਈ ਪਾਊਡਰ ਕਈ ਸਾਬਣ ਐਸੇ ਵੀ ਹੁੰਦੇ ਨੇ ਮੈਲ ਵੀ ਲਾ ਦਿੰਦੇ ਨੇ ਰੰਗਤ ਵੀ ਦੇ ਜਾਂਦੇ
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਇਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨੀ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨੀ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਕਿ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆਇਆ ਉਧਰ ਮੁਨਕਸ ਹੋ ਰਿਹਾ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵਡਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਵੀ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿਚ, ਸੰਤ ਬੋਲੀ ਵਿਚ ਲਿਖਿਆ ਮਲ ਵਿਕਸ਼ੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿਚ ਜਨਮ ਲੈਣ ਵਾਲਾ ਕਿਉਂ ਨਾ ਹੋ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਿਕਸ਼ੇਪ ਤੇ ਆਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ, ਆਓ ਰਲ ਕੇ ਇਸ ਤੁਕ ਨੂੰ ਗਾਵੀਏ।

ਪੀਨ ਰਦ ਪਿਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪਿਜ ਪਸ ਪਿਪਨ ਸਬਾ ਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਬਿਜ ਪਸਦਾ ਬੇਅੰਤ ਅਗਸ ਆਦ ਸੇ ਬਟੋ ਬਤਸ ਦੀਪ ਸੇਖੀ ਬੇਅੰਤ ਬੇਅੰਤ ਬੇਅੰਤ ਕੋ ਕਰੰਤ।

ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ, ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ। ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ ਬਈ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ, ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ ਹਾਂ। ਕਿੰਨੀ ਨਿਰਮਾਣਤਾ! ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ, ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ, ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨੀ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ, ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ। ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ, ਖਾਲਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ, ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉੱਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ, ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ 'ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਣ ਕਰ ਦਿੱਤਾ। ਕੁਲ ਕਲੰਕ ਕਰਹੀਣ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਣ ਕਰੇ ਕਿਰਪਾ ਕਰੁਣਾ ਕਰ, ਕਰਨ ਕਾਰਨ ਕਰਮ ਸਮਰੱਥ, ਕ੍ਰਿਤ ਕੀ ਮੂਰਤ ਕ੍ਰਿਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਤੇ ਉਸ ਅੱਗੇ ਬਾਰੰਗਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ, ਪੱਥਰ ਤੋਂ ਭਾਵ ਹੈ ਜੜ, ਜੜ ਵਸਤੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸੂ ਹੈ ਜਿਸ ਅੰਦਰ ਜਾਨ ਨਹੀਂ ਹੁੰਦੀ, ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ ਚੰਦ ਪਵਨ ਪਾਣੀ ਹਵਾ ਸਭ ਦੇ ਵਿੱਚ ਉਸ ਦਾ ਵਿਆਪਕ ਸਵਰੂਪ ਹੈ, ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ ਬੀ ਬਭੂਤਾਂ ਲਾਣੀਆਂ ਮੱਥੇ ਤੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ ਸੰਸਾਰ ਛੱਡ ਕੇ ਗ੍ਰਿਸਤ ਆਸ਼ਰਮ ਛੱਡ ਕੇ ਤੇ ਆਪਣੇ ਆਪ ਨੂੰ ਜਤੀ ਕਹਾਉਣਾ ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤਤ ਵਿਚ ਇੱਕ ਕਵਿਤ ਲਿਖਿਆ ਬੜਾ ਸੁੰਦਰ ਕਹਿੰਦੇ ਨੇ ਖੁਕ ਮਲ ਧਾਰੀ ਗੱਜ ਗੱਦ ਹੱਬ ਬੁੱਤ ਧਾਰੀ ਗਿੱਧੂਆ ਮਸਾਣ ਬਸ ਕਰਿਓ ਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ ਸੂਰ ਖੂਕ ਮਲ ਧਾਰੀ ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ ਇਹ ਮਲ ਧਾਰੀ ਹੈ ਇਹ ਗੰਦ ਖਾਂਦਾ ਗੰਦਗੀ ਖਾਂਦਾ ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿਚ ਰੱਖ ਦਿਓ ਛੱਡ ਕੇ ਵੇਖ ਲੋ ਝੱਟ ਹੀ ਗੰਦ ਵਿਚ ਮੂੰਹ ਪਾਵੇਗਾ ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮਲ ਹੈ ਉਹ ਆ ਸੰਸਾਰ ਦੀ ਗੰਦਗੀ ਖੂਕ ਮਲ ਧਾਰੀ ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ ਖੂਕ ਮਲ ਧਾਰੀ ਗੱਜ ਗਧਾ ਬਬੂਦ ਧਾਰੀ ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ ਮਸਾਣਾ ਦੇ ਵਿਚ ਬਹਿ ਕੇ ਤਪ ਕਰਨੇ ਤਪ ਸਾਧਨੇ ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿਚ ਵਾਸ ਕਰਦੇ ਨੇ ਜਾਂ ਫਿਰ ਉੱਲੂ ਆਦਿਕ ਜਾਂ ਫਿਰ ਚਮਗਾਦੜ ਆਦਿਕ ਇਹ ਜਿਹੜੇ ਨੇ ਇਹ ਮਸਾਣ ਦੇ ਵਿਚ ਰਹਿੰਦੇ ਨੇ। ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ ਜਿਹੜਾ ਕਹੇ ਮੱਥੇ ਦੇ ਬਭੂਤ ਲਾਓ ਜਿਹੜਾ ਕਹੇ ਸੰਸਾਰ ਦੀਆਂ ਅੱਜ ਨਹੀਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ ਨਹੀਂ ਖਾਲਸਾ ਮੇਰਾ ਖਾਲਸਾ ਅਕਾਲ ਪੁਰਖ ਕਾ ਖਾਲਸਾ ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾਂ ਹੋ ਜਾਣਾ ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ ਮਨਮਤ ਦਾ ਧਿਆਨ ਰੱਖਿਆ ਝੂਠ ਦਾ ਧਿਆਨ ਰੱਖਿਆ ਚਾਲ ਦਾ ਧਿਆਨ ਰੱਖਿਆ ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

ਤਾਂ ਤੇ ਅੰਗਦ ਅੰਗ ਸੰਗ ਪਿਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਏ ਗੁਰੂ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ ਕੋਈ ਚਿੱਠੀ ਲਿਖਦਾ ਕੋਈ ਪੱਤਰਕਾਰ ਲਿਖਦਾ ਤੇ ਉਸ ਦੀਆਂ ਅੰਤਰਲੀਆਂ ਗੱਲਾਂ ਅੰਤਰਲੀ ਆਤਮਾ ਦੀ ਆਵਾਜ਼ ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜਦਾ ਤੇ ਚਿੱਠੀ ਨੂੰ ਪੜ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ ਜੇ ਪਤੀ ਨੂੰ ਮਿਲਣ ਦੀ ਸਿੱਖ ਹੈ ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ। ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ। ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ। ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ, ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤਿ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾਂ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਗੋਡ ਡਜ਼ ਨਾਟ ਲੈਟ ਹਿਜ਼ ਡਿਵੋਟੀ ਸੀ ਦ ਡਿਫੀਕਲਟ ਟਾਈਮਸ ਐਂਡ ਦਿਸ ਇਜ਼ ਹਿਜ਼ ਇਨਨੇਟ ਨੇਚਰ। ਗਿਵਿੰਗ ਹਿਜ਼ ਹੈਂਡ ਹੀ ਪ੍ਰੋਟੈਕਟਸ ਹਿਜ਼ ਡਿਵੋਟੀ ਵਿਦ ਈਚ ਐਂਡ ਐਵਰੀ ਬ੍ਰੈਥ ਹੀ ਚੈਰਿਸ਼ਡ ਹਿਮ। ਮਾਈ ਕੌਂਸ਼ੀਅਸਨੈਸ ਰਿਮੇਨਸ ਅਟੈਚਡ ਟੂ ਗੋਡ ਇਨ ਦ ਬਿਗਿਨਿੰਗ ਐਂਡ ਇਨ ਦ ਐਂਡ। ਗੋਡ ਇਜ਼ ਆਲਵੇਜ ਮਾਈ ਹੈਲਪਰ ਐਂਡ ਕੰਪੈਨੀਅਨ। ਬਲੈਸਡ ਇਜ਼ ਮਾਈ ਫਰੈਂਡ ਪਾਜ਼। ਮਾਈ ਮਾਇੰਡ ਇਜ਼ ਡਿਲਾਈਟਿਡ ਗੇਜ਼ਿੰਗ ਅਪੌਨ ਦ ਮਾਰਵਲੈਸ ਗਲੋਰੀਅਸ ਗ੍ਰੇਟਨੈਸ ਆਫ ਦ ਲਾਰਡ ਐਂਡ ਮਾਸਟਰ। ਰਿਮੈਂਬਰਿੰਗ ਦ ਲਾਰਡ ਇਨ ਮੈਡੀਟੇਸ਼ਨ। ਨਾਨਕ ਇਜ਼ ਇਨ ਐਕਸਟੈਸੀ। ਗੋਡ ਇਨ ਹਿਜ਼ ਪਰਫੈਕਸ਼ਨ ਹੈਜ਼ ਪ੍ਰੋਟੈਕਟਿਡ ਐਂਡ ਪ੍ਰੀਜ਼ਰਵਡ ਹਿਜ਼ ਆਨਰ।

0: ਸਤਿਕਾਰ ਜੋ ਸਾਧ ਸੰਗਤ ਜੀਓ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਬੇਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਮੇਰਾ ਤੌਖਲਾ ਦੂਰ ਕਰਨ ਵਾਸਤੇ ਇਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅਖੀਓ ਸਦਰ ਲਾ ਲਓ, ਨਾ ਜਾੜਾ ਮੁੜ ਲਹੇ ਕਿ ਨਾ, ਐਦ ਲਖੀਓ ਸਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀਂਦ ਲਖੀਓ ਸਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸ਼ਬਦ ਜੋ ਆਪ ਦੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸੇ ਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਆ, ਔਰ ਯਕੀਨ ਕਰੋ ਸਾਧ ਸੰਗਤ ਜੀ ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸਾਸੀ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ। ਧੰਨ